ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

सत नाम श्री वाहे गुरु साहेब जी।

फतेह सांझी करिए जी। वाहिगुरु जी का खालसा, वाहिगुरु जी की फतेह। गुरु सवारे खालसा जी, सतगुरु गरीब निवाज सच्चे पातशाह जी ने बेअंत तरस किया है, मालक जी ने दया दृष्टि करद्या होया दर्शन दीदार बख्शिश किते ने, अपनी पावन पवित्र गोद विच बैठन दा सुभागा अते वटभागा समा बख्शिश किता है। इस दे नाल ही अमृतमई गुरबाणी पढ़न पढ़ाउण दा सुनन सुनाउण दा सच्चे पातशाह जी ने अवसर बख्शिश किया है। पाठ बोध समागम संपूर्णता वल नूं वध रहा है। बेअंत ही बख्शिशां सानू तुहानू सारिआं नूं गरीब निवाज जी दे पवित्र चरणां तों प्राप्त होईआं ने अते हो रहीआं ने। इन्ना वड्डा महान तरस गरीब निवाज जी ने किया, ਕਿਵੇਂ ਸ਼ੁਕਰ ਕਰੀਏ ਮਹਾਰਾਜ ਜੀ ਦਾ, ਕੋਈ ਸ਼ਬਦ ਨਹੀਂ, ਨਾ ਲਿਖਣ ਵਾਸਤੇ ਨਾ ਬੋਲਣ ਵਾਸਤੇ। ਜਿਹੜਾ ਵੀ ਪਾਠ ਬੋਧ ਦੀ ਕੋਈ ਗੱਲ ਕਰਦਾ ਇਸ ਸਮਾਗਮ ਦੀ, ਇਉਂ ਜਾਪਦਾ ਜਿਵੇਂ ਰੋਮ ਰੋਮ ਸ਼ੁਕਰਾਨੇ ਦੇ ਨਾਲ ਭਰਿਆ ਹੋਵੇ। ਇੱਧਰਲੇ ਬੱਚਿਆਂ ਨੂੰ ਪੰਜਾਬੀ ਪੜ੍ਹਨ ਵਾਸਤੇ, ਬੋਲਣ ਵਾਸਤੇ, ਲਿਖਣ ਵਾਸਤੇ ਕੁਝ ਔਖ ਆਉਂਦੀ ਹੈ, ਪਰ ਜਦੋਂ ਉਹਨਾਂ ਦੇਸ਼ਾਂ ਤੋਂ ਤੁਹਾਨੂੰ ਕੋਈ ਸੁਨੇਹਾ ਮਿਲੇ ਜਿੱਥੇ ਪੰਜਾਬੀਆਂ ਦੀ ਗਿਣਤੀ ਵੀ ਬਹੁਤ ਘੱਟ ਹੋਵੇ, ਅਤੇ ਉੱਥੋਂ ਦੇ ਜੰਮਪਲ ਬੱਚੇ ਵੀ ਗੁਰਬਾਣੀ ਦੀ ਸੰਥਿਆ ਦਾ ਲਾਹਾ ਪ੍ਰਾਪਤ ਕਰ ਰਹੇ ਹੋਣ, ਫਿਰ ਹੋਰ ਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਸ਼ਰਧਾ ਸਤਿਕਾਰ ਪ੍ਰੇਮ ਦੇ ਸਹਿਤ ਸਿਰ ਝੁਕਦਾ ਹੈ। ਅੱਜ ਲਗਭਗ 36 ਦਿਨ ਹੋ ਗਏ ਆ ਪਾਠ ਬੋਧ ਸਮਾਗਮ ਨੂੰ ਪ੍ਰਾਰੰਭ ਹੋਇਆ। ਜਿਹੋ ਜਿਹੇ ਸੁਨੇਹੇ ਅੱਜ ਤੱਕ ਮਿਲੇ ਨੇ, ਕੋਈ ਇੱਕ ਵੀ ਅਨੁਭਵ ਕਿਸੇ ਦਾ ਦੂਜੇ ਨਾਲ ਰਲਦਾ ਨਹੀਂ। ਨੌਜਵਾਨ ਆਪਣੀ ਵੱਖਰੀ ਗੱਲ ਦੱਸਦੇ ਆ, ਬੱਚੇ ਆਪਣੀ ਵੱਖਰੀ ਗੱਲ ਦੱਸਦੇ ਆ, ਬਜ਼ੁਰਗ ਆਪਣੀ ਵੱਖਰੀ ਗੱਲ ਦੱਸਦੇ ਆ। ਰੋਮ ਰੋਮ ਕਰਕੇ ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਦਾ। ਉਹਨਾਂ ਦਾ ਕਾਰਜ ਹੈ ਜਿਸ ਕਾ ਕਾਰਜ ਤਿੰਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਇਹ ਤੇ ਡਿਊਟੀ ਹੈ ਗੁਰਮੁਖੋ, ਸੱਚੇ ਪਾਤਸ਼ਾਹ ਜੀ ਨੇ ਲਾਈ ਤੇ ਆਪ ਹੀ ਸਿਰ ਤੇ ਮੇਰਾ ਭਰਿਆ ਹੱਥ ਰੱਖ ਕੇ ਕਰਵਾ ਰਹੇ ਹਨ। ਆਪਣੀ ਯੋਗਤਾ ਜਾਂ ਆਪਣੀ ਵਿਦਵਤਾ ਦੇ ਬਲ ਦੇ ਨਾਲ ਅਜਿਹਾ ਕੋਈ ਸਮਾਗਮ ਜਾਂ ਪ੍ਰੋਗਰਾਮ ਨਹੀਂ ਬਣ ਸਕਦਾ। ਇਹ ਤੇ ਤਰਸ ਦੀ ਘਨੇਰੀ ਨਜ਼ਰ ਹੋਵੇ ਸੱਚੇ ਪਾਤਸ਼ਾਹ ਜੀ ਦੀ, ਕਿਤੇ ਉਗਣਾ ਤੇ ਮਹਾਰਾਜ ਨੂੰ ਤਰਸ ਆਇਆ ਹੋਏਗਾ, ਤੁੱਠੇ ਹੋਣਗੇ ਸੱਚੇ ਪਾਤਸ਼ਾਹ। ਫਿਰ ਮਹਾਰਾਜ ਜੀ ਨੇ ਏਡੀ ਵੱਡੀ ਸਾਡੇ ਤੇ ਇਹ ਕਿਰਪਾ ਕੀਤੀ ਹੈ। ਆਓ ਅੱਜ ਅੱਗੇ ਹੁਣ ਆਪਾਂ ਸੰਥਿਆ ਦੇ ਨਾਲ ਜੁੜੀਏ। ਪੋਥੀਆਂ ਪ੍ਰਕਾਸ਼ ਕਰ ਲਓ, ਅੰਗ 1232 ਅਤੇ 33 ਦੇ ਉੱਪਰ। ਇੱਥੋਂ ਹੁਣ ਸੰਥਿਆ ਅੱਗੇ ਪ੍ਰਾਰੰਭ ਹੋਣੀ ਹੈ। ਮਨ ਵਿਰਤੀਆਂ ਇਕਾਗਰ ਕਰੋ, ਸ਼ਰਧਾ ਪ੍ਰੇਮ ਸਤਿਕਾਰ ਦੇ ਨਾਲ ਸੱਚੇ ਪਾਤਸ਼ਾਹ ਜੀਆਂ ਨੂੰ ਨਮਸਕਾਰ ਕਰਦਿਆਂ ਹੋਇਆਂ ਹੱਥ ਜੋੜ ਕੇ ਰਲ ਮਿਲ ਕੇ ਆਖੋ ਜੀ।

ਮਾਰਗ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਬਿਨ

ਗਣਤ ਸਰੀਰ ਪੀਰ ਹੈ ਹਰ ਬਿਨ ਗੁਰ ਸਬਦੀ ਹਰ ਪਾਈ ਹੋ ਦਇਆਲ ਕਿਰਪਾ ਕਰ ਹਰ ਜੀਉ ਹਰ ਸਿਉ ਰਹਾ ਸਮਾਈ ਐਸੀ ਰਬਤ ਰਵਹੁ ਮਨ ਮੇਰੇ ਹਰ ਚਰਣੀ ਚਿਤ ਲਾਈ ਬਿਸਮ ਭਏ ਗੁਣ ਗਾਏ ਮਨੋਹਰ ਨਿਰਭਉ ਸਹਿਜ ਸਮਾਈ ਹਿਰਦੈ ਨਾਮ ਸਦਾ ਧੁਨ ਨਿਹਚਲ ਘਟੈ ਨਾ ਕੀਮਤ ਪਾਈ ਬਿਨ ਨਾਵੈ ਸਾਭ ਕੋਈ ਨਿਰਧਨ ਸਤਿਗੁਰ ਬੂਝ ਬੁਝਾਈ ਪ੍ਰੀਤਮ ਪ੍ਰਾਨ ਭਏ ਸੁਨ ਸੱਜਣੀ ਦੂਤ ਮੂਏ ਬਿਖ ਖਾਈ ਜਬ ਕੀ ਉਪਜੀ ਤਬ ਕੀ ਤੈਸੀ ਰੰਗੁਲ ਭਈ ਮਨ ਭਾਈ ਸਹਿਜ ਸਮਾਧ ਸਦਾ ਲਿਵ ਹਰ ਸਿਉ ਜੀਵਾਂ ਹਰ ਗੁਣ ਗਾਈ ਗੁਰ ਕੈ ਸਬਦ ਰੱਤਾ ਬੈਰਾਗੀ ਗੁਰ ਕੈ ਸਬਦ ਰੱਤਾ ਬੈਰਾਗੀ ਨਿਜ ਘਰ ਤਾੜੀ ਲਾਈ ਸੁਧਾ ਰਸ ਨਾਮ ਮਹਾਰਸ ਮੀਠਾ ਨਿਜ ਘਰ ਤਤ ਸੁਧ ਰਸ ਨਾਮ ਮਹਾਰਸ ਮੀਠਾ ਨਿਜ ਘਰ ਤਤ ਗੁਸਾਈ ਤਹਿ ਹੀ ਮਨ ਜਹ ਹੀ ਤੈ ਰਾਖਿਆ ਐਸੀ ਗੁਰਮਤ ਪਾਈ ਸਨਕ ਸਨਾਦ ਬ੍ਰਹਮਾਦ ਇੰਦਰਾਦਿਕ ਭਗਤ ਰਤੇ ਬਨ ਆਈ ਨਾਨਕ ਹਰ ਬਿਨ ਘਰੀ ਨਾ ਜੀਵਾਂ

ਬੜੈ ਭਾਗ ਲਿਵ ਲਾਗੀ ਸਾਚ ਵਿਚਾਰ ਕਿਲ ਵਿਖ ਦੁਖ ਕਾਟੇ ਮਨ ਨਿਰਮਲ ਅਨਰਾਗੀ ਗਹਿਰ ਗੰਭੀਰ ਸਾਗਰ ਰਤਨਾਗਰ ਅਵਰ ਨਹੀਂ ਅਨ ਪੂਜਾ ਸ਼ਬਦ ਵਿਚਾਰ ਭਰਮ ਭਉ ਭੰਜਨ ਅਵਰ ਨਾ ਜਾਣਿਆ ਦੂਜਾ ਮਨੁਆ ਮਾਰ ਨਿਰਮਲ ਪਦ ਚੀਨਿਆ ਹਰ ਰਸ ਰਤੇ ਅਧਿਕਾਈ ਏਕਸ ਬਿਨ ਮੈਂ ਅਵਰ ਨਾ ਜਾਣਾ ਸਤਗੁਰ ਬੂਝ ਬੁਝਾਈ ਅਗਮ ਅਗੋਚਰ ਅਨਾਥ ਅਜੋਨੀ ਗੁਰਮਤ ਏਕੋ ਜਾਣਿਆ ਸੁਭਰ ਭਰੇ ਨਾਹੀ ਚਿਤ ਡੋਲੈ ਮਨ ਹੀ ਤੇ ਮਨ ਮਾਨਿਆ ਗੁਰ ਪ੍ਰਸਾਦੀ ਅਕਥੋ ਕਥੀਐ ਕਹੋ ਕਹਾਵੈ ਸੋਈ ਨਾਨਕ ਦੀਨ ਦਿਆਲ ਹਮਾਰੇ ਅਵਰ ਨਾ ਜਾਣਿਆ ਕੋਈ ਸਾਰਗ ਮਹੱਲਾ ਤੀਜਾ ਅਸ਼ਟਪਦੀਆ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਮੇਰੇ ਹਰ ਕੈ ਨਾਮ ਵਡਾਈ ਹਰ ਬਿਨ ਅਵਰ ਨਾ ਜਾਣਾ ਕੋਈ ਹਰ ਕੈ ਨਾਮ ਮੁਕਤ ਗਤ ਪਾਈ ਰਹਾਉ ਸ਼ਬਦ ਭਉ ਭੰਜਨ ਜਮ ਕਾਲ ਨਿਖੰਜਨ ਹਰ ਸੇਤੀ ਲਿਵ ਲਾਈ ਹਰ ਸੁਖ ਦਾਤਾ ਗੁਰਮੁਖ ਜਾਤਾ ਸਹਿਜੇ ਰਹਿਆ ਸਮਾਈ ਭਗਤਾਂ ਕਾ ਭੋਜਨ ਹਰ ਨਾਮ ਨਿਰੰਜਨ ਪਹਿਨਣ ਭਗਤ ਬਡਾਈ ਨਿਜ ਘਰ ਵਾਸਾ ਸਦਾ ਹਰ ਸੇਵਨ ਹਰ ਦਰ ਸੋਭਾ ਪਾਈ ਮਨਮੁਖ ਬੁੱਧ ਕਾਚੀ ਮਨੁਆ ਡੋਲੈ ਅਕਥ ਨਾ ਕਥੈ ਕਹਾਨੀ ਗੁਰਮਤ ਨਿਹਚਲ ਹਰ ਮਨ ਵਸਿਆ ਅੰਮ੍ਰਿਤ ਸਾਚੀ ਬਾਨੀ ਮਨ ਕੇ ਤਰੰਗ ਸ਼ਬਦ ਨਿਵਾਰੇ ਰਸਨਾ ਸਹਿਜ ਸੁਭਾਈ ਸਤਿਗੁਰ ਮਿਲ ਰਹੀਐ ਸਦ ਆਪਣੇ ਜਿਨ ਹਰ ਸੇਤੀ ਲਿਵ ਲਾਈ ਮਨ ਸ਼ਬਦ ਮਰੈ ਤਾ ਮੁਕਤੋ ਹੋਵੈ ਹਰ ਚਰਨੀ ਚਿਤ ਲਾਈ ਹਰ ਸਰ ਸਾਗਰ ਸਦਾ ਜਲ ਨਿਰਮਲ ਨਹਾਵੈ ਸਹਿਜ ਸੁਭਾਈ ਸ਼ਬਦ ਵਿਚਾਰ ਸਦਾ ਰੰਗ ਰਾਤੇ ਹਉਮੈ ਤਿਸਨਾ ਮਾਰੀ ਅੰਤਰ ਨਿਹ ਕੇਵਲ ਹਰ ਰਵਿਆ ਸਭ ਆਤਮ ਰਾਮ ਮੁਰਾਰੀ ਸੇਵਕ ਸੇਵ ਰਹੇ ਸੱਚ ਰਾਤੇ ਜੋ ਤੇਰੇ ਮਨ ਭਾਣੇ ਦੁਬਦਾ ਮਹਿਲ ਨਾ ਪਾਵੈ ਜਗ ਝੂਠੀ ਗੁਣ ਅਵਗਣ ਨਾ ਪਛਾਣੇ ਆਪੇ ਮੇਲ ਲਏ ਅਕਥ ਕਥੀਐ ਸੱਚ ਸ਼ਬਦ ਸੱਚ ਬਾਣੀ ਨਾਨਕ ਸਾਚੇ ਸੱਚ ਸਮਾਣੇ ਨਾਨਕ ਸਾਚੇ ਸੱਚ ਸਮਾਣੇ ਹਰ ਕਾ ਨਾਮ ਵਖਾਣੀ ਸਾਰਗ ਮਹੱਲਾ ਤੀਜਾ ਮਨ ਮੇਰੇ ਹਰ ਕਾ ਨਾਮ ਅਤ ਮਿੱਠਾ ਜਨਮ ਜਨਮ ਕੇ ਕਿਲ ਵਿਖ ਭਉ ਭੰਜਨ ਗੁਰਮੁਖ ਏਕੋ ਡੀਠਾ ਰਹਾਉ ਕੋਟ ਕੋਟ ਅੰਤਰ ਕੇ ਪਾਪ ਬਿਨਾਸਨ ਹਰ ਸਾਚਾ ਮਨ ਪਾਇਆ ਹਰ ਬਿਨ ਅਵਰ ਨ ਸੂਜੈ ਦੂਜਾ ਸਤਿਗੁਰ ਏਕ ਬੁਝਾਇਆ ਪ੍ਰੇਮ ਪਦਾਰਥ ਜਿਨ ਘਟ ਵਸਿਆ ਸਹਿਜੇ ਰਹੇ ਸਮਾਈ ਸ਼ਬਦ ਰਤੇ ਸੇ ਰੰਗ ਚਲੂਲੇ ਰਾਤੇ ਸਹਿਜ ਸੁਭਾਈ ਰਸਨਾ ਸ਼ਬਦ ਵਿਚਾਰ ਰਸ ਰਾਤੀ ਲਾਲ ਭਈ ਰੰਗ ਲਾਈ ਰਾਮ ਨਾਮ ਨਿਹ ਕੇਵਲ ਜਾਣਿਆ ਮਨ ਤ੍ਰਿਪਤਿਆ ਸਾਂਤ ਆਈ ਪੰਡਿਤ ਪੜ ਪੜ ਮੋਨੀ ਸਭ ਥਾਕੇ ਭ੍ਰਮ ਭੇਖ ਥੱਕੇ ਭੇਖ ਧਾਰੀ ਗੁਰ ਪ੍ਰਸਾਦ ਨਿਰੰਜਨ ਪਾਇਆ ਸਾਚੈ ਸ਼ਬਦ ਵਿਚਾਰੀ ਆਵਾ ਗੌਣ ਨਿਵਾਰ ਸੱਚ ਰਾਤੇ ਸਾਚ ਸ਼ਬਦ ਮਨ ਪਾਇਆ ਸਤਿਗੁਰ ਸੇਵ ਸਦਾ ਸੁਖ ਪਾਈਐ ਜਿਨ ਵਿੱਚੋ ਆਪ ਗਵਾਇਆ ਸਾਚੈ ਸ਼ਬਦ ਸਹਿਜ ਧੁਨ ਉਪਜੈ ਮਨ ਸਾਚੈ ਲਿਵ ਲਾਈ ਅਗਮ ਅਗੋਚਰ ਨਾਮ ਨਿਰੰਜਨ ਗੁਰਮੁਖ ਮਨ ਵਸਾਈ ਏਕਸ ਮਹਿ ਸਭ ਜਗਤੋ ਵਰਤੈ ਵਿਰਲਾ ਏਕ ਪਛਾਣੈ ਸ਼ਬਦ ਮਰੈ ਤਾ ਸਭ ਕਿਛ ਸੂਜੈ ਸ਼ਬਦ ਮਰੈ ਤਾ ਸਭ ਕਿਛ ਸੂਜੈ ਅਨ ਦਿਨ ਏਕੋ ਜਾਣੈ ਜਿਸ ਨੋ ਨਦਰ ਕਰੇ ਸੋਈ ਜਨ ਬੂਝੈ ਹੋਰ ਕਹਿਣਾ ਕਥਨ ਨਾ ਜਾਈ ਨਾਨਕ ਨਾਮ ਰਤੇ ਸਦਾ ਬੈਰਾਗੀ ਏਕ ਸ਼ਬਦ ਲਿਵ ਲਾਈ ਸਾਰਗ ਮਹੱਲਾ ਤੀਜਾ ਮਨ ਮੇਰੇ ਹਰ ਕੀ ਅਕਥ ਕਹਾਣੀ ਹਰ ਨਦਰ ਕਰੇ ਸੋਈ ਜਨ ਪਾਏ ਗੁਰਮੁਖ ਵਿਰਲੈ ਜਾਣੀ ਰਹਾਉ ਹਰ ਗਹਿਰ ਗੰਭੀਰ ਗੁਣੀ ਗਹੀਰ ਗੁਰ ਕੈ ਸ਼ਬਦ ਪਛਾਨਿਆ ਬਹੁ ਬਿਧ ਕਰਮ ਕਰਹਿ ਭਾਏ ਦੂਜੈ ਬਿਨ ਸ਼ਬਦੈ ਬਹੁ ਰਾਨਿਆ ਹਰ ਨਾਮ ਨਹਾਵੈ ਸੋਈ ਜਨ ਨਿਰਮਲ
फिर मैला मूल ना होई नाम बिना सब जग है मैला दूजे परम पत खोई क्या दृढ़ा क्या संग्रह त्यागी मैं ता बूझ ना पाई हो हे दयाल कृपा कर हर जियो नामो होए सखाई सच्चा सच दाता कर्म विधाता जिस भावे तिस नाए लाए गुरु द्वारे सोई बुझे जिस नो आप बुझाए देख बिस्माद एहो मन नहीं चेते आवा गौण संसारा सतगुर सेवे सोई बुझे पाए मोख द्वारा जिन दर सूझे से कदे ना बिगाड़ है सतगुर बूझ बुझाई सच संजम करनी किरत कमाव है आवन जान रहाई से दर सच है साच कमाव है जिन गुरमुख साच अधारा मनमुख दूजे परम भुलाए

ਲੇਖ ਹੈ ਸਾਰ ਮਹੱਲਾ ਪੰਜਵਾਂ ਅਸ਼ਟਪਦੀਆ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਸਾਈ ਪ੍ਰਤਾਪ ਤੁਹਾਰੋ ਡੀਠਾ ਕਰਨ ਕਰਾਵਨ ਉਪਾਏ ਸਮਾਵਨ ਸਗਲ ਛਤਰਪਤ ਬੀਠਾ ਰਹਾਉ ਰਾਣਾ ਰਾਉ ਰਾਜ ਭਏ ਰੰਕਾ ਉਨ ਝੂਠੇ ਕਹਿਣ ਕਹਾਇਓ ਹਮਰਾ ਰਾਜਨ ਸਦਾ ਸਲਾਮਤ ਤਾਕੋ ਸਗਲ ਘਟਾ ਜਸ ਗਾਇਓ ਉਪਮਾ ਸੁਣੋ ਰਾਜਨ ਕੀ ਸੰਤਹੋ ਕਹਿਤ ਜੇਤ ਪਾਹੂਚਾ ਬੇਸੁਮਾਰ ਵੱਡ ਸਾਹ ਦਾ ਤਾਰਾ ਉੱਚੇ ਹੀ ਤੇ ਉੱਚਾ ਪਵਨ ਪਰੋਯੋ ਸਗਲ ਅਕਾਰਾ ਪਾਵਕ ਕਾਸ਼ਟ ਸੰਗੇ ਨੀਰ ਧਰਨ ਕਰ ਰਾਖੇ ਏਕਤ ਕੋਏ ਨਾ ਕਿਸ ਹੀ ਸੰਗੇ ਘਟ ਘਟ ਕਥਾ ਰਾਜਨ ਕੀ ਚਾਲ ਹੈ ਘਰ ਘਰ ਤੁਜਹਿ ਉਮਾਹਾ ਜੀ ਜੰਤ ਸਭ ਪਾਛੈ ਕਰਿਆ ਪ੍ਰਥਮੇ ਰਿਜਕ ਸਮਾਹਾ ਜੋ ਕਿਛ ਕਰਨਾ ਸੋ ਆਪੇ ਕਰਨਾ ਮਸਰਤ ਕਾਹੂ ਦੀਨੀ ਅਨਕ ਜਤਨ ਕਰ ਕਰਹਿ ਦਿਖਾਏ ਸਾਚੀ ਸਾਖੀ ਚੀਨੀ ਹਰ ਭਗਤਾ ਕਰ ਰਾਖੇ ਆਪਣੇ ਦੀਨੀ ਨਾਮ ਵਡਾਈ ਜਿਨ ਜਨ ਕਰੀ ਅਵਗਿਆ ਜਿਨ ਜਿਨ ਕਰੀ ਜਿਨ ਜਿਨ ਕਰੀ ਅਵਗਿਆ ਜਨ ਕੀ ਤੇ ਤੈ ਦੀਏ ਰੁੜਾਈ ਮੁਕਤ ਭਏ ਸਤਿ ਸੰਗਤ ਕਰ ਮੁਕਤ ਭਏ ਸਾਧ ਸੰਗਤ ਕਰ ਮੁਕਤ ਭਏ ਸਾਧ ਸੰਗਤ ਕਰ ਤਿਨ ਕੇ ਆਪਜਨ ਸਭ ਪਰ ਹਰਿਆ ਤਿਨ ਕਉ ਦੇਖ ਭਏ ਕਿਰਪਾਲਾ ਤਿਨ ਭਵ ਸਾਗਰ ਤਰਿਆ ਹਮ ਨਾਨੇ ਨੀਚ ਤੁਮੇ ਵੱਡ ਸਾਹਿਬ ਕੁਦਰਤ ਕੌਣ ਵਿਚਾਰਾ ਮਨ ਤਨ ਸੀਤਲ ਗੁਰਦਰਸ ਦੇਖੇ ਨਾਨਕ ਨਾਮ ਅਧਾਰਾ ਸਾਰਗ ਮਹੱਲਾ ਪੰਜਵਾ ਅਸ਼ਟਪਦੀ ਘਰ ਛੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਗਮ ਅਗਾਧ ਸੁਣੋ ਜਨ ਕਥਾ ਪਾਰ ਬ੍ਰਹਮ ਕੀ ਅਚਰਜ ਸਭਾ ਰਹਾਉ ਸਦਾ ਸਦਾ ਸਤਿਗੁਰ ਨਮਸਕਾਰ ਗੁਰ ਕਿਰਪਾ ਤੇ ਗੁਣ ਗਾਏ ਅਪਾਰ ਮਨ ਭੀਤਰ ਹੋਵੇ ਪਰਗਾਸ ਗਿਆਨ ਅੰਜਨ ਅਗਿਆਨ

ਆਪੇ ਥਾਪ ਉਥਾਪੈ ਆਪੇ ਏਤੇ ਵੇਸ ਕਰਾਵੈ ਜੀਤੇ ਜੀ ਫਿਰਹਿ ਔਧੂਤੀ ਆਪੇ ਭਿਖਿਆ ਪਾਵੈ ਲੇਖੈ ਬੋਲਣ ਲੇਖੈ ਚੱਲਣ ਕਾਇਤ ਕੀਚਹਿ ਦਾਵੇ ਮੂਲ ਮਤ ਪ੍ਰਵਾਣਾ ਏਹੋ ਨਾਨਕ ਆਖ ਸੁਣਾਏ ਕਰਨੀ ਉੱਪਰ ਹੋਏ ਤਪਾਵਸ ਜੇ ਕੋ ਕਹੈ ਕਹਾਏ ਪੌੜੀ ਗੁਰਮੁਖ ਚਲ ਤਰਚਾਯੋਨ ਗੁਣ ਪ੍ਰਗਟੀ ਆਇਆ ਗੁਰਬਾਣੀ ਸਦ ਉਚਰੈ ਹਰ ਮਨ ਵਸਾਇਆ ਸਕਤ ਗਈ ਭ੍ਰਮ ਕਟਿਆ ਸਿਵ ਜੋਤ ਜਗਾਇਆ ਜਿਨ ਕੈ ਪੋਤੈ ਪੁੰਨ ਹੈ ਗੁਰਪੁਰਖ ਮਿਲਾਇਆ ਨਾਨਕ ਸਹਿਜ ਮਿਲ ਰਹੇ ਹਰ ਨਾਮ ਸਮਾਇਆ ਸਲੋਕ ਮਹੱਲਾ ਦੂਜਾ ਸਾਹ ਚੱਲੇ ਬਣ ਜਾ ਰਿਹਾ ਲਿਖਿਆ ਦੇਵੈ ਨਾਲ ਲਿਖੇ ਉੱਪਰ ਹੁਕਮ ਹੋਏ ਲਈਐ ਵਸਤ ਸੰਭਾਲ ਵਸਤ ਲਈ ਬਣ ਜਾ ਰਹੀ ਵੱਖਰ ਬੱਧਾ ਪਾਏ ਕਈ ਲਾਹਾ ਲੈ ਚੱਲੇ ਇੱਕ ਚੱਲੇ ਮੂਲ ਗਵਾਏ ਥੋੜਾ ਕਿਨੈ ਨਾ ਮੰਗਿਓ ਕਿਸ ਕਹੀਐ ਸਾਬਾਸ ਨਦਰ ਤਿਨਾ ਕਉ ਨਾਨਕਾ ਜੇ ਸਾਬਤ ਲਾਏ ਰਾਸ ਮਹੱਲਾ ਪਹਿਲਾ ਜੋੜ ਜੋੜ ਵਿਛੁੜੇ ਵਿਛੁੜ ਜੁੜੇ ਜੀਵ ਜੀਵ ਮੂਏ

ਸਾਲਾ ਸਾਲਾ ਹਈਐ ਕਰੇ ਸੋਏ ਸਾਲਾਹੇ ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾਹੇ ਕਰਤਾ ਸੋ ਸਾਲਾਹੀਐ ਜਿਨ ਕੀਤਾ ਆਕਾਰ ਦਾਤਾ ਸੋ ਸਾਲਾਹੀਐ ਜੇ ਸਭ ਸਹਿ ਦੇ ਆਧਾਰ ਨਾਨਕ ਆਪ ਸਦੀਵ ਹੈ ਪੂਰਾ ਜਿਸ ਭੰਡਾਰ ਵੱਡਾ ਕਰ ਸਾਲਾਹੀਐ ਅੰਤ ਨਾ ਪਾਰਾਵਾਰ ਪੌੜੀ ਹਰ ਕਾ ਨਾਮ ਨਿਧਾਨ ਹੈ ਸੇਵਿਐ ਸੁਖ ਪਾਈ ਨਾਮ ਨਿਰੰਜਨ ਉਚਰਾ ਪਤ ਸਿਉ ਕਰ ਜਾਈ ਗੁਰਮੁਖ ਬਾਣੀ ਨਾਮ ਹੈ ਨਾਮ ਹਿਰਦੈ ਵਸਾਈ ਮਤ ਪੰਖੇਰੂ ਵਸ ਹੋਏ ਸਤਿਗੁਰੂ ਧਿਆਈ ਨਾਨਕ ਆਪ ਦਇਆਲ ਹੋਏ ਨਾਮੇ ਲਿਵ ਲਾਈ ਸਲੋਕ ਮਹੱਲਾ ਦੂਜਾ ਸਲੋਕ ਮਹੱਲਾ ਦੂਜਾ

ਸਿਫਤ ਜਿਨ੍ਹਾਂ ਕਉ ਬਖਸੀਐ ਸੇਈ ਪੋਤੇਦਾਰ ਕੁੰਜੀ ਜਿਨ ਕਉ ਦਿੱਤੀਆ ਤਿਨ੍ਹਾਂ ਮਿਲੇ ਭੰਡਾਰ ਜਹ ਭੰਡਾਰੀ ਹੂ

ਨਿਰਮਲਾ ਨਾਮ ਨਿਰੰਜਨ ਨਿਰਮਲਾ ਸੁਣਿਆ ਸੁਖ ਹੋਈ ਸੋਣ ਸੁਣ ਮਨ ਵਸਾਈਐ ਬੂਝੈ ਜਨ ਕੋਈ ਬਹਿਦਿਆ ਉੱਠਦਿਆ ਨਾ ਵਿਸਰੈ ਸਾਚਾ ਸੱਚ ਸੋਈ ਸਲੋਕ ਬਹਿਦਿਆ ਉੱਠਦਿਆ।

0: ਬਿਸਰੈ ਸਾਚਾ ਸੱਚ ਸੋਈ ਭਗਤਾ ਕਉ ਨਾਮ ਆਧਾਰ ਹੈ ਨਾਮੇ ਸੁਖ ਹੋਈ ਨਾਨਕ ਮਨ ਤਨ ਰਵ ਰਹਿਆ ਗੁਰਮੁਖ ਹਰ ਸੋਈ ਸਲੋਕ ਮਹੱਲਾ ਪਹਿਲਾ ਨਾਨਕ ਤੁਲਿਯਹਿ ਤੋਲ ਜੇ ਜੀਓ ਪਿੱਛੇ ਪਾਈਐ ਇਕਸ ਨਾ ਪੁੱਜਹਿ ਬੋਲ ਜੇ ਪੂਰੇ ਪੂਰਾ ਕਰ ਮਿਲੈ ਵੱਡਾ ਆਖਣ ਭਾਰਾ ਤੋਲ ਹੋਰ ਹੌਲੀ ਮਤੀ ਹੌਲੇ ਬੋਲ ਧਰਤੀ ਪਾਣੀ ਪਰਬਤ ਭਾਰ ਕਿਉ ਕੰਡੈ ਤੋਲੈ ਸੁਨਿਆਰ ਤੋਲਾ ਮਾਸਾ ਰਤਕ ਪਾਏ ਨਾਨਕ ਪੁੱਛਿਆ ਦੇਹ ਪੁਜਾਏ ਮੂਰਖ ਅੰਧਿਆ ਅੰਧੀ ਧਾਤ ਕਹਿ ਕਹਿ ਕਹਿਣ ਕਹਾਇਨ ਆਪ ਮਹੱਲਾ ਪਹਿਲਾ ਆਖਣ ਔਖਾ ਸੁਣਨ ਔਖਾ ਆਖ ਨਾ ਜਾਪੀ ਆਖ ਇੱਕ ਆਖ ਆਖ ਹੈ ਸ਼ਬਦ ਭਖ ਹੈ ਅਰਧ ਉਰਦ ਦਿਨ ਰਾਤ ਜੇ ਕਿਹੋ ਹੋਵੇ ਤਾਂ ਕਿਹੋ ਦਿਸੈ ਜਾਪੈ ਰੂਪ ਨਾ ਜਾਤ।
1: ਇੱਥੇ ਇੱਕ ਧਿਆਨ ਰੱਖਿਓ, ਪਿੱਛੇ ਪਾਠ ਆਇਆ ਸੀ ਕਿਉਂ ਕੰਡੈ ਤੋਲੈ ਸੁਨਿਆਰ, ਇਹਨੂੰ ਤੋਲੈ ਪਾਠ ਹੀ ਕਰਨਾ ਜਿਵੇਂ ਕੀਤਾ ਹੈ। ਇਹ ਸਿਮਿਲਰ ਜੇ ਪਾਠ ਨੇ ਤਾਂ ਬੇਨਤੀ ਕਰਨੀ ਜ਼ਰੂਰੀ ਸਮਝੀ। ਅੱਗੇ ਜਿਹੜਾ ਆਉਂਦਾ ਹੈ ਇਹਨੂੰ ਤੋਲਾ ਨਹੀਂ ਤੋਲਾ ਹੀ ਬੋਲਣਾ ਹੈ, ਜਿਵੇਂ ਬੋਲਿਆ ਭਾਈ ਸਾਹਿਬ ਜੀ ਨੇ ਪੋਲਾ ਹੀ। ਪਹਿਲਾਂ ਤੋਲੈ ਕਹਿਣਾ ਹੈ ਕੱਸ ਕੇ, ਫਿਰ ਤੋਲਾ ਪੋਲਾ ਬੋਲਣਾ ਹੈ। ਕਿਉਂ ਕੰਡੈ ਤੋਲੈ ਸੁਨਿਆਰ ਤੋਲਾ ਮਾਸਾ ਰਤਕ ਪਾਏ, ਇਉਂ ਪਾਠ ਕਰਨਾ।
0: ਸਭ ਕਾਰਨ ਕਰਤਾ ਕਰੇ ਘਟ ਆਉ ਘਟ ਘਟ ਥਾਪ ਆਖਣ ਔਖਾ ਨਾਨਕਾ ਆਖ ਨ ਜਾਪੈ ਆਖ ਪੌੜੀ ਨਾਏ ਸੁਣਿਆ ਮਨ ਰਹਿਸੀਐ ਨਾਮੇ ਸਾਂਤ ਆਈ ਨਾਏ ਸੁਣਿਆ ਮਨ ਤ੍ਰਿਪਤੀਐ ਸਭ ਦੁੱਖ ਗਵਾਈ ਨਾਏ ਸੁਣਿਆ ਨਾ ਉਪਜੈ ਨਾਮੇ ਵਡਿਆਈ ਨਾਮੇ ਹੀ ਸਭ ਜਾਤ ਪਤ ਨਾਮੇ ਗਤ ਪਾਈ ਗੁਰਮੁਖ ਨਾਮ ਧਿਆਈਐ ਨਾਨਕ ਲਿਵ ਲਾਈ।
2: ਸਲੋਕ ਮਹੱਲਾ ਪਹਿਲਾ। ਝੂਠ ਨਾ ਰਾਗੀ ਝੂਠ ਨਾ ਵੇਦੀ ਝੂਠ ਨਾ ਚੰਦ ਸੂਰਜ ਕੀ ਭੇਦੀ ਝੂਠ ਨਾ ਅੰਨੀ ਝੂਠ
1: ਸੂਰਜ ਕਰ ਲੋ ਜੀ ਪਾਠ।
2: ਝੂਠ ਨਾ ਚੰਦ ਸੂਰਜ ਕੀ ਭੇਦੀ ਝੂਠ ਨਾ ਅੰਨੀ ਝੂਠ ਨਾ ਨਾਈ ਝੂਠ ਝੂਠ ਨਾ ਅੰਨੀ ਝੂਠ ਨਾ ਨਾਈ ਝੂਠ ਨਾ ਮੀਹੋ ਵਰਿਆ ਸਭ ਥਾਈ।
1: ਅੰਨੀ ਠੀਕ ਹੈ ਜੀ ਟਿੱਪੀ ਨਾਲ। ਝੂਠ ਨਾ ਅੰਨੀ
3: ਅੰਨੀ ਅੰਨ ਦਾ ਵਾਚਕੀ ਹੈ।
1: ਹਾਂਜੀ।
2: ਝੂਠ ਨਾ ਅੰਨੀ ਝੂਠ ਨਾ ਨਾਈ ਝੂਠ ਨਾ ਮੀਹੋ ਵਰਿਆ ਸਭ ਥਾਈ। ਝੂਠ ਨਾ ਅੰਨੀ ਝੂਠ ਨਾ ਨਾਈ ਝੂਠ ਨਾ ਮੀਹੋ ਵਰਿਆ ਸਭ ਥਾਈ। ਝੂਠ ਨਾ ਧਰਤੀ ਝੂਠ ਨਾ ਪਾਣੀ ਝੂਠ ਨਾ ਪਾਉਣੈ ਮਾਹੇ ਸਮਾਣੀ ਨਾਨਕ ਨਿਗੁਰਿਆ ਗੁਣ ਨਾਹੀ ਕੋਏ ਮੋਹੇ ਫੇਰਿਆ ਮੋਹ ਜੂਠਾ ਹੋਏ ਮੋਹੇ ਫੇਰਿਆ ਮੋਹ ਜੂਠਾ ਹੋਏ। ਮਹੱਲਾ ਪਹਿਲਾ। ਨਾਨਕ ਚੁਲੀਆ ਸੁਚੀਆ ਜੇ ਭਰ ਜਾਣੈ ਕੋਏ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤ ਹੋਏ ਬ੍ਰਾਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤ ਦਾਨ ਰਾਜੇ ਚੁਲੀ ਨਿਆਵ ਕੀ ਪੜਿਆ ਸੱਚ ਧਿਆਨ।
1: ਜਿਹੜਾ ਪਾਠ ਪਹਿਲਾਂ ਹੋਇਆ ਜੋਗੀ ਦੀ ਥਾਂ ਤੇ ਜੋਗੀ ਪਾਠ ਹੀ ਠੀਕ ਹੁੰਦਾ ਹੈ। ਆਮ ਅਸੀਂ ਬੋਲੀ ਵਿੱਚ ਜੋਗੀ ਕਹਿੰਦੇ ਹਾਂ ਜਿਹੜੇ ਯੋਗ ਮਤ ਨਾਲ ਸੰਬੰਧ ਰੱਖਦੇ ਆ। ਸੋ ਜੋਗੀ ਦੀ ਥਾਂ ਤੇ ਜੋਗੀ ਪਾਠ ਹੀ ਇਹਨੂੰ ਕਰ ਲੈਣਾ ਜਦੋਂ ਵੀ ਆਵੇ। ਹਾਂਜੀ।
2: ਪਾਣੀ ਪਾਣੀ ਚਿੱਤ ਨਾ ਧੋ ਪਈ ਮੁਖ ਪੀਤੈ ਦਿਖ ਜਾਏ ਪਾਣੀ ਪਿਤਾ ਜਗਤ ਕਾ ਫਿਰ ਪਾਣੀ ਸਭ ਖਾਏ ਪੌੜੀ ਨਾਏ ਸੁਣਿਆ ਸਭ ਸਿੱਧ ਹੈ ਰਿੱਧ ਪਿੱਛੇ ਆਵੈ ਨਾਏ ਸੁਣਿਆ ਨੌ ਨਿੱਧ ਮਿਲੈ ਮਨ ਚਿੰਦਿਆ ਪਾਵੈ ਨਾਏ ਸੁਣਿਆ ਸੰਤੋਖ ਹੋਏ ਕਵਲਾ ਚਰਨ ਧਿਆਵੈ ਨਾਏ ਸੁਣਿਆ ਸਹਿਜ ਉਪਜੈ ਸਹਿਜੇ ਸੁਖ ਪਾਵੈ ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ। ਸਲੋਕ ਮਹੱਲਾ ਪਹਿਲਾ। ਦੁੱਖ ਵਿੱਚ ਜੰਮਣ ਦੁੱਖ ਮਰਨ ਦੁੱਖ ਵਰਤਨ ਸੰਸਾਰ ਦੁੱਖ ਦੁੱਖ ਅੱਗੇ ਆਖੀਐ ਪੜ ਪੜ ਕਰਹਿ ਪੁਕਾਰ ਦੁੱਖ ਦੁੱਖ ਅੱਗੇ ਆਖੀਐ ਪੜ ਪੜ ਕਰਹਿ ਪੁਕਾਰ ਦੁੱਖ ਕੀਆ ਪੰਡਾ ਖੁੱਲਿਆ ਸੁਖ ਨਾ ਨਿਕਲਿਓ ਕੋਏ ਦੁੱਖ ਵਿੱਚ ਜੀਓ ਜਲਾਇਆ ਦੁਖੀਆ ਚੱਲਿਆ ਰੋਏ ਨਾਨਕ ਸਿਫਤੀ ਰਤਿਆ ਮਨ ਤਨ ਹਰਿਆ ਹੋਏ ਦੁਖ ਕੀਆ ਅੱਗੀ।

0: ਜਾ ਜੀਓ ਵਿੱਚ ਹੋ ਕੱਢੀਐ ਪਸੂ ਭਰਿਆ ਜਾਏ ਅੱਗੇ ਲਿਖੈ ਮੰਗਿਆ ਹੋਰ ਦਸੂਣੀ ਪਾਏ ਪੌੜੀ ਨਾਏ ਸੁਣਿਐ ਸੁੱਚ ਸੰਜਮੋ ਜਮ ਨੇੜ ਨਾ ਆਵੈ ਨਾਏ ਸੁਣਿਐ ਘੱਟ ਚਾਨਣਾ ਆ ਨੇਰ ਗਵਾਵੈ ਨਾਏ ਸੁਣਿਐ ਆਪ ਬੁੱਝੀਐ ਲਾਹਾ ਨਾਉ ਪਾਵੈ ਨਾਏ ਸੁਣਿਐ ਪਾਪ ਕੱਟੀਐ ਨਿਰਮਲ ਸੱਚ ਪਾਵੈ ਨਾਨਕ ਨਾਏ ਸੁਣਿਐ ਮੁਖ ਉਜਲੇ ਨਾਉ ਗੁਰਮੁਖ ਧਿਆਵੈ ਸਲੋਕ ਮਹੱਲਾ ਪਹਿਲਾ ਘਰ ਘਰ ਨਾਰਾਇਣ ਸਭਾ ਨਾਲ ਪੂਜ ਕਰੇ ਰੱਖੈ ਨਾਵਾਲ
1: ਸਭਾ ਵੀ ਥੋੜਾ ਜਿਹਾ ਭੁੱਲਾ ਜਾ ਬੋਲਣਾ
0: ਘਰ ਨਾਰਾਇਣ ਸਭਾ ਨਾਲ ਪੂਜ ਕਰੇ ਰੱਖੈ ਨਾਵਾਲ ਕੁੰਗੂ ਚੰਨਣ ਫੁੱਲ ਚੜਾਏ ਕੁੰਗੂ ਚੰਨਣ ਫੁੱਲ ਚੜਾਏ ਪੈਰੀ ਪੈ ਪੈ ਬਹੁਤ ਮਨਾਏ ਮਾਣੂਆ ਮੰਗ ਮੰਗ ਪਹਿਨੈ ਖਾਏ ਅੰਧੀ ਕੰਮੀ ਅੰਧ ਸਜਾਏ ਭੁੱਖਿਆ ਦੇ ਨਾ ਮਰਦਿਆ ਰੱਖੈ ਅੰਧਾ ਝਗੜਾ ਅੰਧੀ ਸਥੈ ਮਹੱਲਾ ਪਹਿਲਾ ਸਭੇ ਸੁਰਤੀ ਜੋਗ ਸਭ ਸਭੇ ਵੇਦ ਪੁਰਾਣ ਸਭੇ ਕਰਨੇ ਤਪ ਸਭ ਸਭੇ ਗੀਤ ਗਿਆਨ ਸਭੇ ਬੁੱਧੀ ਸੁੱਧ ਸਭ ਸਭ ਤੀਰਥ ਸਭ ਥਾਨ ਸਭ ਪਾਤ ਸਾਹੀਆ ਅਮਰ ਸਭ ਸਭ ਖੁਸ਼ੀਆ ਸਭ ਖਾਨ ਸਭੇ ਮਾਨਸ ਦੇਵ ਸਭ ਸਭੇ ਜੋਗ ਧਿਆਨ ਸਭੇ ਪੁਰੀਆ ਖੰਡ ਸਭ ਸਭੇ ਜੀਅ ਜਹਾਨ ਹੁਕਮ ਚਲਾਏ ਆਪਣੈ ਕਰਮੀ ਵਹਿ ਕਲਾਮ ਨਾਨਕ ਸੱਚਾ ਸੱਚ ਨਾਏ ਸੱਚ ਸਭਾ ਦੀਵਾਨ ਪੌੜੀ ਨਾਏ ਮੰਨਿਐ ਸੁਖ ਉਪਜੈ ਨਾਮੇ ਗਤ ਹੋਈ ਨਾਏ ਮੰਨਿਐ ਪਤ ਪਾਈਐ ਹਿਰਦੈ ਹਰ ਸੋਈ ਨਾਏ ਮੰਨਿਐ ਭਵ ਜਲ ਲੰਘੀਐ ਫਿਰ ਵਿਘਨ ਨਾ ਹੋਈ ਨਾਏ ਮੰਨਿਐ ਪੰਥ ਪ੍ਰਗਟਾ ਨਾਮੇ ਸਭ ਲੋਈ ਨਾਨਕ ਸਤਿਗੁਰ ਮਿਲਿਐ ਨਾਉ ਮੰਨਿਐ ਜਿਨ ਦੇਵੈ ਸੋਈ ਸਲੋਕ ਮਹੱਲਾ ਪਹਿਲਾ ਪੁਰੀਆ ਖੰਡਾ ਸਿਰ ਕਰੇ ਇੱਕ ਪੈਰ ਧਿਆਏ ਪਾਉਣ ਮਾਰ ਮਨ ਜਪ ਕਰੇ ਸਿਰ ਮੁੰਡੀ ਤਲੈ ਦੇ ਕਿਸ ਉਪਰ ਉਹ ਟਿਕ ਟਿਕੈ ਕਿਸ ਨੋ ਜੋਰ ਕਰੇ ਕਿਸ ਨੋ ਕਹੀਐ ਨਾਨਕਾ ਕਿਸ ਨੋ ਕਰਤਾ ਦੇ ਹੁਕਮ ਰਹਾਏ ਆਪਣੈ ਮੂਰਖ ਆਪ ਗਣੇ ਮਹੱਲਾ ਪਹਿਲਾ ਹੈ ਹੈ ਆਖਾਂ ਕੋਟ ਕੋਟ ਕੋਟੀ ਹੂ ਕੋਟ ਕੋਟ ਆਖੂੰ ਆਖਾਂ ਸਦਾ ਸਦਾ ਕਹਿਣ ਨਾ ਆਵੈ ਤੋਟ ਨਾ ਹੋ ਥੱਕਾਂ ਨਾ ਠਾਕੀਆ ਏਵਡ ਰੱਖੈ ਜੋਤ ਨਾਨਕ ਚਸਿਓ ਚੁਖ ਬਿੰਦ ਉੱਪਰ ਆਖਣ ਦੋਸ ਪੌੜੀ ਨਾਏ ਮੰਨਿਐ ਕੁਲ ਉਦਰੈ ਸਭ ਕੁਟੰਬ ਸਭਾਇਆ ਨਾਏ ਮੰਨਿਐ ਸੰਗਤ ਉਦਰੈ ਜਿਨ ਹਿਰਦੈ ਵਸਾਇਆ ਨਾਏ ਮੰਨਿਐ ਸੁਣ ਉਦਰੇ ਜਿਨ ਰਸਨ ਰਸਾਇਆ ਨਾਏ ਮੰਨਿਐ ਦੁਖ ਭੁੱਖ ਗਈ ਜਿਨ ਨਾਮ ਚਿਤ ਲਾਇਆ ਨਾਨਕ ਨਾਮ ਤਿੰਨੀ ਸਾਹ ਲਾਹਿਆ ਜਿਨ ਗੁਰੂ ਮਿਲਾਇਆ ਸਲੋਕ ਮਹੱਲਾ ਪਹਿਲਾ ਸਭੇ ਰਾਤੀ ਸਭ ਦੇਹ ਸਭ ਥਿਤੀ ਸਭ ਵਾਰ ਸਭੇ ਰੁਤੀ ਮਾਹ ਸਭ

ਨਾਨਕ ਅੰਤ ਵਿਗੁਤੇ ਭੋਗ ਝੱਖ ਝੱਖ ਚਖਣਾ ਝਗੜਾ ਝਾਖ ਝੱਖ ਝੱਖ ਜਾਹੇ ਝੱਖ ਹੈ ਤਿੰਨ ਪਾਸ ਮਹੱਲਾ ਪਹਿਲਾ ਕਾਪੜ ਕਾਠ ਰੰਗਾਇਆ ਰਾਂਗ ਘਰ ਗੱਚ ਕੀਤੇ ਬਾਗੇ ਬਾਗ ਸਾਧ ਸਹਿਜ ਕਰ ਮਨ ਖੇਲਾਇਆ ਤੈ ਸਹਿ ਪਾਸ ਹੋ ਕਹਿਣ ਕਹਾਇਆ ਮਿੱਠਾ ਕਰ ਕੈ ਕੌੜਾ ਖਾਇਆ ਤਿੰਨ ਕੌੜੈ ਤਨ ਰੋਗ ਜਮਾਇਆ ਜੇ ਫਿਰ ਮਿੱਠਾ ਪੇੜੈ ਪਾਏ ਤਉ ਕੌੜਤਣ ਚੂਕ ਸਮਾਏ ਨਾਨਕ ਗੁਰਮੁਖ ਪਾਵੈ ਸੋਏ ਜਿਸ ਨੂੰ ਪ੍ਰਾਪਤ ਲਿਖਿਆ ਹੋਏ ਪੌੜੀ ਜਿਨ ਕੈ ਹਿਰਦੈ ਮੈਲ ਕਪਟ ਹੈ ਬਾਹਰ ਧੋਵਾਇਆ ਬਾਹਰ ਧੋਵਾਇਆ ਕੂੜ ਕਪਟ ਕਮਾਵ ਦੇ ਕੂੜ ਪ੍ਰਗਟੀ ਆਇਆ ਅੰਦਰ ਹੋਏ ਸੋ ਨਿਕਲੈ ਨਹਿ ਛਪੈ ਛਪਾਇਆ ਕੂੜੈ ਲਾਲਚ ਲੱਗਿਆ ਫਿਰ ਜੂਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤੈ ਲਿਖ ਪਾਇਆ ਸਲੋਕ ਮਹੱਲਾ ਦੂਜਾ ਕਥਾ ਕਹਾਣੀ ਬੇਦੀ ਆਣੀ ਪਾ ਕਥਾ

0: ਸੀ ਭਰਮ ਭਵੈ ਸੰਸਾਰ ਅੰਮ੍ਰਿਤ ਬਾਣੀ ਤਤ ਵਖਾਣੀ ਗਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ ਹੁਕਮ ਸਾਜ ਹੁਕਮੈ ਵਿੱਚ ਰੱਖੈ ਹੁਕਮੈ ਅੰਦਰ ਵਿਖੈ ਨਾਨਕ ਅਗੋ ਔਮੈ ਤੁਟੈ ਤਾਂ ਕੋ ਲਿਖੀਐ ਲਿਖੈ ਮਹੱਲਾ ਪਹਿਲਾ ਵੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾ ਬੀਓ ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਓ
1: ਬੀਜੈ ਥਾਂ ਤੇ ਬੀਜੈ ਹੀ ਕਰਦੇ
0: ਜੋ ਬੀਜੈ ਸੋ ਉਗਵੈ ਖਾਂਦਾ
1: ਬੀਜੈ ਪੋਲਾ ਜੀ
0: ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਓ ਗਿਆਨ ਸਲਾਹੇ ਵੱਡਾ ਕਰ ਸੱਚੋ ਸੱਚਾ ਨਾਓ ਸੱਚ ਬੀਜੈ ਸੱਚ ਉਗਵੈ

ਏਕ ਲਿਵ ਲਾਗੀ ਗ੍ਰਹ ਕੁਟੰਬ ਮਹਿ ਸਹਿਜ ਸਮਾਧੀ ਨਾਨਕ ਨਾਮ ਰਤੇ ਸੇ ਸੱਚੇ ਬੈਰਾਗੀ ਗ੍ਰਹਿ ਕੁਟੰਬ ਮਹਿ ਗ੍ਰਹਿ ਕੁਟੰਬ ਮਹਿ ਸਹਿਜ ਸਮਾਧੀ ਨਾਨਕ ਨਾਮ ਰਤੇ

ਸਤਿਗੁਰ ਕੀ ਸੇਵਾ ਚਾਕਰੀ ਜੇ ਚੱਲ ਹੈ ਸਤਿਗੁਰ ਭਾਏ ਆਪ ਗਵਾਏ ਸਤਿਗੁਰੂ ਨੋ ਮਿਲੈ ਸਹਿਜੇ ਰਹੇ ਸਮਾਏ ਨਾਨਕ ਤਿਨਾ ਨਾਮ ਨਾ ਵਿਸਰੈ ਸੱਚੇ ਮੇਲ ਮਿਲਾਏ ਪੌੜੀ ਖਾਨ ਮਲੂਕ ਕਹਾਏ ਦੇ ਕੋ ਰਹਿਣ ਨਾ ਪਾਈ ਗੜ ਮੰਦਰ ਗਚ ਗੀਰੀਆ ਕਿਛ ਸਾਥ ਨਾ ਜਾਈ ਸੁਇਨ ਸਾਖਤ ਪੌਣ ਵੇਗ ਤ੍ਰਿਗ ਤ੍ਰਿਗ ਚਤੁਰਾਈ ਛੱਤੀ ਅੰਮ੍ਰਿਤ ਪ੍ਰਕਾਰ ਕਰਹਿ ਬਹੁ ਮੈਲ ਵਧਾਈ ਨਾਨਕ ਜੋ ਦੇਵੈ ਤਿਸਹਿ ਨਾ ਜਾਣਨੀ ਮਨਮੁਖ ਦੁਖ ਪਾਈ ਸਰੋਕ ਮਹੱਲਾ ਤੀਜਾ ਪੜ ਪੰਡਤ ਮੋਨੀ ਥੱਕੇ ਦੇ ਸੰਤਰ ਭਾਵ ਥੱਕੇ ਭੇਖ ਧਾਰੀ ਦੂਜੈ ਭਾਏ ਨਾਉ ਕਦੇ ਨਾ ਪਾਇਨ ਦੁਖ ਲਾਗਾ ਅਤ ਭਾਰੀ ਮੂਰਖ ਅੰਧੇ ਤ੍ਰੈ ਗੁਣ ਸੇਵ ਹੈ ਮਾਇਆ ਕੈ ਵਿਉਹਾਰੀ ਅੰਦਰ ਕਪਟ ਉਦਰ ਭਰਨ ਕੈ ਤਾਈ ਪਾਠ ਪੜ੍ਹੈ ਗਾਵਾਰੀ ਸਤਿਗੁਰ ਸੇਵੇ ਸੋ ਸੁਖ ਪਾਏ ਜਿਨ ਹਉਮੈ ਵਿੱਚ ਹੋ ਮਾਰੀ ਨਾਨਕ ਪੜ੍ਹਨਾ ਗੁਣਨਾ ਇੱਕ ਨਾਉ ਹੈ ਬੂਝੈ ਕੋ ਵਿਚਾਰੀ ਮਹੱਲਾ ਤੀਜਾ ਨਾਂਗੇ ਆਵਣਾ ਨਾਂਗੇ ਜਾਣਾ ਹਰ ਹੁਕਮ ਪਾਇਆ ਕਿਆ ਕੀਜੈ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੈ ਸਿਉ ਕੀਜੈ ਗੁਰਮੁਖ ਹੋਵੇ ਸੋ ਭਾਣਾ ਮੰਨੇ ਸਹਿਜੇ ਹਰ ਰਸ ਪੀਜੈ ਨਾਨਕ ਸੁਖਦਾਤਾ ਸਦਾ ਸਲਾਹਿ ਹੋ ਰਸਨਾ ਰਾਮ ਰਵੀਜੈ ਪੌੜੀ ਗੜ ਕਾਇਆ ਸੀ ਗਾਰ ਬਹੁ ਭਾਂਤ ਬਣਾਈ ਰੰਗ ਪਰੰਗ ਕਤੀਫਿਆ ਪਹਿਰ ਹੈ ਧਰ ਮਾਈ ਲਾਲ ਸੁਪੇਦ ਦੁਲੀਚਿਆ ਬਹੁ ਸਭਾ ਬਣਾਈ ਦੁੱਖ ਖਾਣਾ ਦੁੱਖ ਭੋਗਣਾ ਗਰਬੈ ਗਰਬਾਈ ਨਾਨਕ ਨਾਮ ਨਾ ਚੇਤਿਓ ਅੰਤ ਲਏ ਛਡਾਈ ਸਲੋਕ ਮਹੱਲਾ ਤੀਜਾ ਸਹਿਜੇ ਸੁਖ ਸੁਤੀ ਸ਼ਬਦ ਸਮਾਏ ਆਪੇ ਪ੍ਰਭ ਮੇਲ ਲਈ ਗਲ ਲਾਏ ਦੁਬਦਾ ਚੁੱਕੀ ਸਹਿਜ ਸੁਭਾਏ ਅੰਤਰ ਨਾਮ ਵਸਿਆ ਮਨ ਆਏ ਸੇ ਕੰਠ ਲਾਏ ਜੇ ਭੰਨ ਕਢਾਏ ਨਾਨਕ ਜੋ ਤੁਰ ਮਿਲੇ

ਨਾ ਵਿਸਰੈ ਝੂਠੇ ਲਾਲਚ ਹੋਰ ਪੌੜੀ ਨਾਮ ਸਲਾਹਨ ਨਾਮ ਮਨ ਆਸਥਿਰ ਜਗ ਸੋਈ ਨਾਮ ਸਲਾਹਨ ਨਾਮ ਮਨ ਆਸਥਿਰ ਜਗ ਸੋਈ ਹਿਰਦੈ ਹਰ ਹਰ ਚਿਤਵੈ ਦੂਜਾ ਨਹੀਂ ਕੋਈ ਰੋਮ ਰੋਮ ਹਰ ਉਚਰੈ ਖਿਨ ਖਿਨ ਹਰ ਸੋਈ ਗੁਰਮੁਖ ਜਨਮ ਸਕਾਰਥਾ ਨਿਰਮਲ ਮਲ ਖੋਈ ਨਾਨਕ ਜੀਵਦਾ ਪੁਰਖ ਧਿਆਇਆ ਅਮਰਾ ਪਦ ਹੋਈ ਸਲੋਕ ਮਹੱਲਾ ਤੀਜਾ ਜਿਨੀ ਨਾਮ ਵਿਸਾਰਿਆ ਬਹੁ ਕਰਮ ਕਮਾਵ ਹੈ ਹੋਰ ਨਾਨਕ ਜਾਮਪੁਰ ਬੱਧੇ ਮਾਰੀਆ ਹੈ ਜੋ ਸੰਨੀ ਉੱਪਰ ਚੋਰ ਮਹੱਲਾ ਪੰਜਵਾ ਧਰਤ ਸੁਹਾਵੜੀ ਆਕਾਸ ਸੁਹੰਦਾ ਜਪੰਦਿਆ ਹਰ ਨਾਉ ਨਾਨਕ ਨਾਮ ਵਿਹੂਣਿਆ ਤਿੰਨ ਤਨ ਖਾਵ ਹੈ ਕਾਉ ਪੌੜੀ ਨਾਮ ਸਲਾਹਨ ਭਾਉ ਕਰ ਨਿਜ ਮਹਿਲੀ ਵਾਸਾ ਓਏ ਬਾਹੁੜ ਜੋਨ ਨਾ ਆਵਣੀ ਫਿਰ ਹੋਏ ਨਾ ਬਿਨਾਸਾ ਹਰ ਸੇਤੀ ਰੰਗ ਰਵ ਰਹੇ ਸਭ ਸਾਸ ਗਿਰਾਸਾ ਹਰ ਕਾ ਰੰਗ ਕਦੇ ਨਾ ਉਤਰੈ ਹਰ ਕਾ ਰੰਗ ਕਦੇ ਨਾ ਉਤਰੈ ਗੁਰਮੁਖ ਪਰਗਾਸਾ ਓਏ ਕਿਰਪਾ ਕਰ ਕੈ ਮੇਲਿਆਨ ਨਾਨਕ ਹਰ ਪਾਸਾ ਸਲੋਕ ਮਹੱਲਾ ਤੀਜਾ ਜਿਚਰ ਏਹੋ

0: ਸੇਵਾ ਥਾਏ ਨਾ ਪਵਈ ਤਿਸ ਕੀ ਖਪ ਖਪ ਹੋਏ ਖੁਆਰ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ ਸਤਿਗੁਰ ਕਾ ਭਾਣਾ ਮੰਨ ਲਏ ਸ਼ਬਦ ਰੱਖੈ ਔਰ ਧਾਰ ਮਹੱਲਾ ਤੀਜਾ ਸੋ ਜਪ ਤਪ ਸੇਵਾ ਚਾਕਰੀ ਜੋ ਖਸਮੈ ਭਾਵੈ ਆਪੇ ਬਖਸੇ ਮੇਲ ਲਏ ਆਪਤ ਗਵਾਵੈ ਮਿਲਿਆ ਕਦੇ ਨਾ ਵਿਛੁੜੈ ਜੋਤੀ ਜੋਤ ਮਿਲਾਵੈ ਨਾਨਕ ਗੁਰ ਪ੍ਰਸਾਦੀ ਸੋ ਬੁਝ ਸੀ ਜਿਸ ਆਪ ਬੁਝਾਵੈ ਪੌੜੀ ਸਭ ਕੋ ਲੇਖੇ ਵਿੱਚ ਹੈ ਮਨਮੁਖ ਅਹੰਕਾਰੀ ਹਰ ਨਾਮ ਕਦੇ ਨਾ ਚੇਤਈ ਜਮ ਕਾਲ ਸਿਰ ਮਾਰੀ ਪਾਪ ਬੇਕਾਰ ਮਨੂਰ ਸਭ ਲੱਦੇ ਬਹੁ ਭਾਰੀ ਮਾਰਗ ਬਿਖਮ ਡਰਾਵਣਾ ਕਿਉ ਤਰੀਐ ਤਾਰੀ ਨਾਨਕ ਗੁਰ ਰਾਖੇ ਸੇ ਉਭਰੇ ਹਰ ਨਾਮ ਉਧਾਰੀ ਸਲੋਕ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਸੁਖ ਨਹੀਂ ਮਰ ਜੰਮਹਿ ਵਾਰੋ ਵਾਰ ਮੋਹ ਠਗੌਲੀ ਪਾਈਅਨ ਬਹੁ ਦੂਜੇ ਭਾਏ ਵਿਕਾਰ ਇੱਕ ਗੁਰ ਪ੍ਰਸਾਦੀ ਉਭਰੇ ਤਿਸ ਜਨ ਕਉ ਕਰਹਿ ਸਭ ਨਮਸਕਾਰ ਨਾਨਕ ਅਨ ਦਿਨ ਨਾਮ ਧਿਆਏ ਤੂੰ ਅੰਤਰ ਜਿਤ ਪਾਵਹਿ ਮੋਖ ਦੁਆਰ
1: ਅੰਤਰ ਦੇ ਬਸਰਾਮ ਠੀਕ
0: ਨਾਨਕ ਅਨ ਦਿਨ ਨਾਮ ਧਿਆਏ ਤੂੰ ਅੰਤਰ ਨਾਨਕ ਅਨ ਦਿਨ ਨਾਮ ਧਿਆਏ ਤੂੰ ਅੰਤਰ ਜਿਤ ਪਾਵਹਿ ਮੋਖ ਦੁਆਰ ਮਹੱਲਾ ਤੀਜਾ ਮਾਇਆ ਮੋਹਿ ਵਿਸਾਰਿਆ ਸੱਚ ਮਰਨਾ ਹਰ ਨਾਮ ਧੰਦਾ ਕਰਤਿਆ ਜਨਮ ਗਇਆ ਧੰਦਾ ਕਰਤਿਆ ਜਨਮ ਗਇਆ ਅੰਦਰ ਦੁੱਖ ਸਹਾਮ ਨਾਨਕ ਸਤਿਗੁਰ ਸੇਵ ਸੁਖ ਪਾਇਆ ਜਿਨ ਪੂਰਬ ਲਿਖਿਆ ਕਰਾਮ ਪੌੜੀ ਲੇਖਾ ਪੜੀਐ ਹਰ ਨਾਮ ਫਿਰ ਲੇਖ ਨਾ ਹੋਈ ਪੁੱਛ ਨਾ ਸਕੈ ਕੋਈ ਹਰ ਦਰ ਸਦ ਢੋਈ ਜਮ ਕਾਲ ਮਿਲੈ ਦੇ ਭੇਟ ਸੇਵਕ ਨਿਤ ਹੋਈ ਪੂਰੇ ਗੁਰ ਤੇ ਮਹਿਲ ਪਾਇਆ ਪਤ ਪ੍ਰਗਟ ਲੋਈ ਨਾਨਕ ਅਨਹਦ ਧੁਨੀ ਦਰ ਵੱਜਦੇ ਮਿਲਿਆ ਹਰ ਸੋਈ ਸਲੋਕ ਮਹੱਲਾ ਤੀਜਾ ਗੁਰ ਕਾ ਕਹਿਆ ਜੇ ਕਰੇ ਸੁਖੀ ਹੂ ਸੁਖ ਸਾਰ ਗੁਰ ਕੀ ਕਰਨੀ ਭਉ ਕਟਿਐ ਨਾਨਕ ਪਾਵਹਿ ਪਾਰ ਮਹੱਲਾ ਤੀਜਾ ਸੱਚ ਪੁਰਾਣਾ ਨਾ ਥੀਐ ਨਾਮ ਨਾ ਮੈਲਾ ਹੋਏ ਗੁਰ

ਫਤਿਹ ਸੰਗਤ ਵਿੱਚੋਂ ਇੱਕ ਦੋ ਸਵਾਲ ਆਏ ਸੀ। ਇੱਕ ਤਾਂ ਇਹ ਸੀ ਕਿ ਤੁਸੀਂ ਆਖਿਆ ਹੈ ਵੀ ਜਦੋਂ ਸਹਿਜ ਪਾਠ ਪ੍ਰਾਰੰਭ ਕਰਨਾ ਹੈ ਤਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ, ਹੁਕਮਨਾਮਾ ਸਾਹਿਬ ਅਤੇ ਪੰਜ ਪੌੜੀਆਂ ਦਾ ਪਾਠ ਮਹਾਰਾਜ ਜੀ ਤੋਂ ਕਰਨਾ ਹੈ। ਪਰ ਹੁਣ 16 ਤਰੀਕ ਨੂੰ ਫਿਰ ਇਕੱਠੇ ਸਹਿਜ ਪਾਠ 45-50 ਪ੍ਰਾਰੰਭ ਹੋਣੇ ਤਾਂ ਫਿਰ ਉਹ ਕਿਸ ਤਰ੍ਹਾਂ ਹੋਏਗਾ? ਤਾਂ ਉਹਦੇ ਵਾਸਤੇ ਇਹ ਬੇਨਤੀ ਹੈ ਜੀ ਕਿ ਮਹਾਰਾਜ ਜੀ ਦੇ ਚਰਨਾਂ ਵਿੱਚ ਹੀ ਇੱਥੇ ਅਰਦਾਸ ਹੋਣੀ ਹੈ, ਮਹਾਰਾਜ ਜੀ ਦੇ ਸਰੂਪ ਤੋਂ ਹੀ ਹੁਕਮਨਾਮਾ ਸਾਹਿਬ, ਫਿਰ ਪੰਜ ਪੌੜੀਆਂ ਜਦੋਂ ਮਹਾਰਾਜ ਜੀ ਦੇ ਸਰੂਪ ਤੋਂ ਨਾਲ ਦੀ ਨਾਲ ਪੜ੍ਹੀਆਂ ਜਾਣਗੀਆਂ ਤਾਂ ਤੁਸੀਂ ਸਾਰਿਆਂ ਨੇ ਭਾਗਾਂ ਤੋਂ ਨਾਲ ਦੀ ਨਾਲ ਉਹ ਪੰਜ ਪੌੜੀਆਂ ਦਾ ਪਾਠ ਕਰਨਾ ਹੈ। ਸੋ ਇਸ ਕਰਕੇ ਮਹਾਰਾਜ ਜੀ ਦੀ ਹਾਜ਼ਰੀ ਦੇ ਵਿੱਚ ਹੀ ਸਾਰਾ ਕਾਰਜ ਹੋਣਾ ਹੈ। ਅਤੇ ਦੂਸਰੀ ਗੱਲ ਨਾਲ ਹੀ ਕੁਝ ਗੁਰਮੁਖ ਪਿਆਰੇ ਪੁੱਛਦੇ ਕਿ ਜੇ ਇੱਕ ਦੋ ਦਿਨ ਸਹਿਜ ਪਾਠ ਸਾਹਿਬ ਕਰਨ ਦਾ ਵਿੱਚ ਨਾਂਗਾ ਪੈ ਜਾਵੇ ਤਾਂ ਫਿਰ ਕੀ ਕਰੀਏ? ਤਾਂ ਇਹਦੇ ਬਾਰੇ ਕੋਈ ਬਹੁਤਾ ਸ਼ੰਕਾ ਭਰਮ ਨਹੀਂ ਕਰਨਾ। ਇੱਕ ਦੋ ਦਿਨ, 4-5 ਦਿਨ ਇੰਨਾ ਕੁ ਸਰ ਜਾਏਗਾ, ਕਈ ਵਾਰੀ ਮਜਬੂਰੀ ਬਸ ਹੋ ਕੇ ਨਾਂਗਾ ਪੈਂਦਾ। ਜੇ ਕਦੇ ਪੈ ਜਾਵੇ ਨਾਂਗਾ ਕਿਸੇ ਮਜਬੂਰੀ ਬਸ ਤਾਂ ਕੋਈ ਗੱਲ ਨਹੀਂ, ਸ਼ੰਕਾ ਨਹੀਂ ਕਰਨਾ। ਪਰ ਇਹ ਨਹੀਂ ਹੋਣਾ ਚਾਹੀਦਾ ਕਿ ਮਹੀਨਿਆਂ ਦੇ ਮਹੀਨੇ ਸਾਲਾਂ ਦੇ ਸਾਲ ਲੰਘ ਜਾਣ। ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਸਾਨੂੰ ਚੇਤਾ ਹੀ ਭੁੱਲ ਜਾਵੇ ਵੀ ਸਹਿਜ ਪਾਠ ਸਾਹਿਬ ਵੀ ਕਰਨਾ ਸੀ। ਸੋ ਇਹ ਇੱਕ ਦੋ ਸੰਗਤ ਵੱਲੋਂ ਸਵਾਲ ਸੀ ਤੇ ਨਾਲ ਬਾਈ ਜੀ ਵੱਲੋਂ ਬੇਨਤੀ ਹੈ ਕਿ ਇੱਕ ਟੀਚਾ ਮਿਥ ਲਓ ਸਹਿਜ ਪਾਠ ਸਾਹਿਬ ਦਾ, ਅੰਗ ਵੰਡ ਲਓ ਕਿ 6 ਮਹੀਨੇ ਵਿੱਚ ਮੈਂ ਸੰਪੂਰਨ ਕਰਨਾ ਹੈ ਪਾਠ, ਜਾਂ ਸਾਲ ਵਿੱਚ ਕਰਨਾ ਹੈ, ਜਾਂ ਕੁਝ ਮਹੀਨਿਆਂ ਕੁਝ ਦਿਨਾਂ ਵਿੱਚ ਕਰਨਾ ਹੈ। ਜੇ ਟੀਚਾ ਮਿਥ ਕੇ ਚੱਲੋਗੇ ਤਾਂ ਫਿਰ ਉਹ ਬਹਾਨੇ ਦੇ ਨਾਲ ਉਨੀ ਬਾਣੀ ਦਾ ਜਾਪ ਹੋ ਜਾਂਦਾ ਹੈ ਮਿਥ ਕੇ, ਨਹੀਂ ਮਨ ਫਿਰ ਕਈ ਵਾਰੀ ਆਲਸੀ ਹੋ ਜਾਂਦਾ ਤੇ ਉਹ ਪਾਠ ਰਹਿ ਜਾਂਦਾ ਹੈ। ਅੱਜ ਹੀ ਬੇਨਤੀ ਕਰਦੇ ਹਾਂ 16 ਤਰੀਕ ਨੂੰ ਜਦੋਂ ਸੰਪੂਰਨਤਾ ਹੋਣੀ ਹੈ, ਉਸ ਦਿਨ ਸਿਰਫ ਅਸੀਂ 1426 ਤੋਂ ਲੈ ਕੇ 1430 ਅੰਗ ਤੱਕ ਹੀ ਸੰਥਿਆ ਕਰਨੀ ਹੈ, 4 ਅੰਗ ਸਾਹਿਬਾਨਾਂ ਦੀ। ਉਸ ਤੋਂ ਪਹਿਲਾਂ 1426 ਤੱਕ ਜਿਹੜੀ ਸੰਥਿਆ ਹੈ ਮਹਾਰਾਜ ਜੀ ਦੇ ਤਰਸ ਨਾਲ, ਉਹ 15 ਤਰੀਕ ਤੱਕ ਅਸੀਂ ਮੁਕੰਮਲ ਕਰ ਲੈਣੀ ਹੈ। ਉਸ ਦਿਨ ਫਿਰ 4 ਅੰਗ ਹੀ ਸੰਥਿਆ ਹੋਣੀ ਹੈ। ਪਹਿਲਾਂ ਜਿਵੇਂ ਤੁਸੀਂ ਬੈਠਦੇ ਹੋ ਇਸੇ ਤਰ੍ਹਾਂ ਬਹਿ ਕੇ ਤੁਸੀਂ ਸੰਥਿਆ ਕਰਨੀ ਹੈ ਆਪਾਂ ਸਾਰਿਆਂ ਨੇ। ਫਿਰ ਇਸ ਤੋਂ ਬਾਅਦ ਸਹਿਜ ਪਾਠ ਸਾਹਿਬ ਜੀ ਦੇ ਸ਼ੁਕਰਾਨੇ ਦੇ ਭੋਗ ਪੈਣੇ ਆ। ਮਹਾਰਾਜ ਜੀ ਦੀ ਤਾਬਿਆਂ ਤੋਂ ਸਿੰਘ ਰਲ ਮਿਲ ਕੇ ਸਹਿਜ ਪਾਠ ਸਾਹਿਬ ਜੀ ਦਾ ਭੋਗ ਪਾਉਣਗੇ। ਤੁਸੀਂ ਸਾਰਿਆਂ ਨੇ ਇਸੇ ਤਰ੍ਹਾਂ ਪੋਥੀਆਂ ਦੀ ਤਾਬਿਆ ਸਜਣਾ ਹੈ। ਤੁਸੀਂ ਨਾਲ ਦੀ ਨਾਲ ਸਾਰੀ ਸੰਗਤ ਨੇ ਪਾਠ ਕਰਕੇ ਭੋਗਦੇ ਆ ਸਲੋਕਾਂ ਦਾ, ਸਾਰੀਆਂ ਪੋਥੀਆਂ ਤੋਂ ਤੁਸੀਂ ਨਾਲ ਦੀ ਨਾਲ ਆਪਣੀ ਸੰਥਿਆ ਦਾ ਭੋਗ ਪਾਉਣਾ ਹੈ। ਸੋ ਇਸ ਕਰਕੇ ਇਹ ਆਪ ਜੀ ਨੇ ਖਿਆਲ ਰੱਖਣਾ। ਜਿਹੜੀਆਂ ਸੰਗਤਾਂ ਨਿਰੰਤਰ ਆਉਂਦੀਆਂ ਰਹੀਆਂ ਨੇ ਪਾਠ ਬੋਧ ਸਮਾਗਮ ਵਿੱਚ, ਸੋ ਜਿਨ੍ਹਾਂ ਨੇ ਨਹੀਂ ਕੋਈ ਛੁੱਟੀ ਕੀਤੀ, ਮਹਾਰਾਜ ਜੀ ਨੇ ਕਿਰਪਾ ਕੀਤੀ, ਨਿਰੰਤਰ ਆਪ ਜੀ ਆਏ ਹੋ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਸ ਦਿਨ ਸੰਗਤ ਜ਼ਿਆਦਾ ਹੋਣੀ ਹੈ, ਤੁਸੀਂ ਪਹਿਲਾਂ ਆਪਣੀ ਜਗ੍ਹਾ ਤੇ ਤਸੱਲੀ ਦੇ ਨਾਲ ਬੈਠਣਾ ਹੈ ਤਾਂ ਕਿ ਜਿਨ੍ਹਾਂ ਨੇ ਨਿਰੰਤਰ ਹਾਜ਼ਰੀ ਭਰੀ ਹੈ ਉਹਨਾਂ ਨੂੰ ਜਗ੍ਹਾ ਜ਼ਰੂਰ ਮਿਲ ਜਾਵੇ, ਕਿਉਂਕਿ ਫਿਰ ਉਹਨਾਂ ਦੀ ਸੰਥਿਆ ਸੰਪੂਰਨ ਹੋਣੀ ਹੈ ਤੇ ਉਹ ਜ਼ਰੂਰ ਭੋਗ ਪਾ ਸਕਦੇ ਹੋਣ ਪੋਥੀਆਂ ਤੋਂ ਨਾਲ ਦੀ ਨਾਲ। ਉਦੋਂ ਬਾਅਦ ਫਿਰ ਕੀਰਤਨ ਹੋਣਾ ਹੈ। ਕੀਰਤਨ ਜਦੋਂ ਆਰੰਭ ਹੋ ਜਾਏਗਾ ਨਾਲ ਦੀ ਨਾਲ ਸਾਰੀਆਂ ਪੋਥੀਆਂ ਅਸੀਂ ਸੰਭਾਲ ਦੇਣੀਆਂ ਨੇ, ਸਾਰੇ ਵਿੱਚੋਂ ਪੜਦੇ ਖੋਲ੍ਹ ਕੇ ਜਿਵੇਂ ਆਮ ਅਸੀਂ ਸੰਗਤ ਰੂਪ ਵਿੱਚ ਸੱਜਦੇ ਹਾਂ ਬੈਠਦੇ ਹਾਂ, ਇਸੇ ਤਰ੍ਹਾਂ ਫਿਰ ਅਸੀਂ ਸਾਰਿਆਂ ਨੇ ਬਹਿ ਜਾਣਾ ਹੈ। ਫਿਰ ਅੱਧਾ ਕੁ ਘੰਟਾ ਕੀਰਤਨ, ਫਿਰ ਉਸ ਤੋਂ ਬਾਅਦ ਬਾਈ ਜੀ ਤੋਂ ਆਪਾਂ ਸਿੰਘ ਸਾਹਿਬ ਜੀ ਤੋਂ ਅੱਧੇ ਕੁ ਘੰਟੇ ਵਿੱਚ ਦੀ 15-15 ਕੁ ਮਿੰਟ ਗੁਰਮਤਿ ਵਿਚਾਰਾਂ ਸਰਵਣ ਕਰਾਂਗੇ। ਉਸ ਤੋਂ ਬਾਅਦ ਫਿਰ ਅਰਦਾਸ ਤੇ ਹੁਕਮਨਾਮਾ ਹੋਣਾ ਹੈ। ਜੇ ਕਈ ਵਾਰੀ ਪਹਿਲਾਂ ਅਰਦਾਸ ਕਰ ਦਈਏ, ਅਸੀਂ ਇਸੇ ਕਰਕੇ ਵਿਚਾਰ ਕੀਤੀ ਹੈ ਵੀ ਅਰਦਾਸ ਬਿਲਕੁਲ ਅੰਤ ਤੇ ਕਰਾਂਗੇ, ਕਿਉਂਕਿ ਕਈ ਵਾਰੀ ਇਹ ਹੁੰਦਾ ਜਦੋਂ ਅਰਦਾਸ ਹੋ ਜਾਂਦੀ ਹੈ ਫਿਰ ਕੁਝ ਪ੍ਰੇਮੀ ਕਹਿੰਦੇ ਹੁਣ ਸਮਾਪਤੀ ਹੋ ਗਈ ਹੁਣ ਚੱਲੀਏ ਜੀ। ਸੋ ਇਸ ਕਰਕੇ ਅਰਦਾਸ 9:45 ਦੇ ਕਰੀਬ ਉਦਨ ਹੋਣੀ ਹੈ। ਉਦੋਂ ਬਾਅਦ ਫਿਰ ਸਾਰੇ ਸੇਵਾਦਾਰਾਂ ਦਾ, ਗੁਰਮੁਖਾਂ ਦਾ ਸਨਮਾਨ, ਤੇ ਫਿਰ ਕੋਸ਼ਿਸ਼ ਇਹ ਹੈ ਕਿ 9:05-10 ਤੇ ਆਪਾਂ ਸਮਾਪਤੀ ਕਰ ਦਈਏ, ਬਹੁਤੇ ਲੇਟ ਨਹੀਂ ਹੋਵਾਂਗੇ। ਜਿਹੜਾ ਸਮਾਂ ਪਾਠ ਬੋਧ ਸਮਾਗਮ ਦਾ ਚੱਲਦਾ ਸੀ ਇਸੇ ਦੇ ਵਿੱਚ ਹੀ ਸਮਾਪਤੀ ਹੋ ਜਾਣੀ ਹੈ। ਵਾਰ ਵਾਰ ਸੰਗਤਾਂ ਫੋਨ ਰਾਹੀਂ ਵੀ ਪੁੱਛਦੀਆਂ ਸੀ ਤੇ ਇੱਦਾਂ ਵੀ ਪੁੱਛਦੇ ਸੀ, ਸੋ ਤਾਂ ਕਰਕੇ ਅੱਜ ਮੈਂ ਥੋੜਾ ਡਿਟੇਲ ਵਿੱਚ ਦੱਸ ਦਿੱਤਾ। ਇੱਕ ਹੋਰ ਬੇਨਤੀ, ਕੁਝ ਪ੍ਰੇਮੀਆਂ ਦੇ ਫੋਨ ਆਉਂਦੇ ਆ ਕਿ ਸਾਡੇ ਨਾਂ ਲਿਖ ਲਓ ਜੀ, ਅਸੀਂ ਸਹਿਜ ਪਾਠ ਪ੍ਰਾਰੰਭ ਕਰਾਉਣਾ। ਲਾਈਵ ਟੈਲੀਕਾਸਟ ਦੇ ਰਾਹੀਂ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਜਦੋਂ ਕੋਈ ਵੀ ਅਰਦਾਸ ਕਰਵਾਉਣੀ ਹੋਵੇ ਤਾਂ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਹਾਜ਼ਰ ਹੋ ਕੇ ਆਪ ਅਰਦਾਸ ਕਰਾਓ।
ਆਨਲਾਈਨ ਬਹੁਤ ਹੀ ਸੁੱਖ ਸਹੂਲਤ ਹੋ ਗਈ, ਅਰਦਾਸਾਂ ਵੀ ਆਨਲਾਈਨ ਹੋ ਗਈਆਂ, ਹੁਕਮਨਾਮੇ ਵੀ ਆਨਲਾਈਨ. ਸੋ ਇਹ ਥੋੜਾ ਰਿਵਾਜ ਆਪਾਂ ਨੂੰ ਘਟਾਉਣਾ ਚਾਹੀਦਾ ਹੈ. ਜਦੋਂ ਪੰਜਾਂ ਪਿਆਰਿਆਂ ਤੋਂ ਅਰਦਾਸ ਕਰਾਉਣੀ ਹੈ ਉਦੋਂ ਵੀ ਪੇਸ਼ ਹੋ ਕੇ ਕਰਾਓ, ਆਪ ਉੱਥੇ ਹਾਜ਼ਰ ਹੋ ਕੇ. ਅਰਦਾਸ ਕਿਸੇ ਦੀ ਹੁੰਦੀ ਹੈ, ਪੇਸ਼ ਕੋਈ ਹੁੰਦਾ ਹੈ, ਉਹ ਫੋਨ ਤੇ ਸੁਣੀ ਜਾਂਦਾ ਹੈ, ਇਹ ਥੋੜਾ ਬੰਦ ਕਰਨਾ ਚਾਹੀਦਾ ਹੈ ਸਾਨੂੰ ਕੰਮ. ਜਦੋਂ ਅਰਦਾਸ ਕਰਾਉਣੀ ਹੈ ਆਪਣੀ, ਹਮੇਸ਼ਾ ਹਾਜ਼ਰ ਹੋਵੋ, ਭਾਵੇਂ ਗ੍ਰੰਥੀ ਸਿੰਘਾਂ ਤੋਂ ਕਰਾਉਣੀ ਹੈ, ਭਾਵੇਂ ਪੰਜਾਂ ਸਿੰਘਾਂ ਤੋਂ ਕਰਾਉਣੀ ਹੈ, ਜਦੋਂ ਵੀ ਕਰਾਉਣੀ ਹੈ ਅਰਦਾਸ, ਆਪ ਕਰਨੀ ਹੈ ਤਾਂ ਵੱਖਰੀ ਗੱਲ ਹੈ, ਪਰ ਜਦੋਂ ਕਿਸੇ ਗੁਰਮੁਖਾਂ ਤੋਂ ਕਰਾਉਣੀ ਹੈ ਫਿਰ ਹਾਜ਼ਰ ਹੋ ਕੇ ਅਰਦਾਸ ਕਰਾਓ. ਜਿਹੜੀਆਂ ਸੰਗਤਾਂ ਕਾਫੀਆਂ ਦੇ ਫੋਨ ਆਏ ਆ ਕਿ ਅਸੀਂ ਵੀ ਪਾਠ ਆਰੰਭ ਕਰਨੇ, ਤੁਹਾਡੇ ਸਥਾਨਕ ਜਿਹੜੇ ਗੁਰੂ ਘਰ ਨੇ ਜੀ ਤੁਹਾਡੇ ਨੇੜੇ, ਭਾਵੇਂ ਅਮੈਰੀਕਾ ਭਾਵੇਂ ਯੂਰਪ ਤੋਂ ਕੁਝ ਫੋਨ ਆਏ ਸੀ, ਤੁਹਾਡੇ ਜਿਹੜੇ ਸਥਾਨਕ ਨੇੜੇ ਗੁਰੂ ਘਰ ਨੇ ਆਪ ਜੀ ਦੇ ਚਰਨਾਂ ਵਿੱਚ ਲਾਈਵ ਟੈਲੀਕਾਸਟ ਰਾਹੀਂ ਬੇਨਤੀ ਹੈ, ਤੁਸੀਂ ਉੱਥੇ ਜਾ ਕੇ ਸਹਿਜ ਪਾਠ ਪ੍ਰਾਰੰਭ ਕਰ ਲਓ. ਆਨਲਾਈਨ ਲਿਖਾਉਣ ਵਾਲਿਆਂ ਦੇ ਸਹਿਜ ਪਾਠ ਅਸੀਂ ਇੱਥੇ ਪ੍ਰਾਰੰਭ ਨਹੀਂ ਕਰਾਂਗੇ. ਸੋ ਜਿਹੜੀ ਸੰਗਤ ਇੱਥੇ ਹਾਜ਼ਰ ਹੋਏਗੀ, ਸਹਿਜ ਪਾਠ ਸਾਹਿਬ ਸਿਰਫ ਉਹਨਾਂ ਦੀ ਆਰੰਭ ਹੋਣਗੇ. ਜਿਹੜੇ ਤੁਸੀਂ ਨਾਲ ਲਿਖਾਉਣੇ ਨੇ ਉਹਨਾਂ ਵਾਸਤੇ ਵੀ ਬੇਨਤੀ ਹੈ ਕਿ ਜਿਹੜੇ ਉਸ ਦਿਨ ਇੱਥੇ ਅਰਦਾਸ ਵਿੱਚ ਆਪ ਹਾਜ਼ਰ ਹੋਣਗੇ ਸਰੀਰਕ ਤੌਰ ਤੇ, ਉਹੀ ਆਪਣੇ ਨਾਮ ਤੁਸੀਂ ਕਿਰਪਾ ਕਰਕੇ ਲਿਖਵਾਇਓ, ਹੋਰਨਾਂ ਦੀ ਸਿਫਾਰਿਸ਼ ਕਰਕੇ ਨਾਮ ਨਾ ਲਿਖਾਇਓ. ਇਹ ਸਾਡੀ ਜ਼ਰੂਰੀ ਬੇਨਤੀ, ਕਿਉਂਕਿ ਸਾਨੂੰ ਤਾਂ ਪਤਾ ਨਹੀਂ ਕੌਣ ਕਿੱਥੇ ਰਹਿੰਦਾ ਕਿੱਥੇ ਨਹੀਂ. ਗਿਣਤੀ ਕਰਕੇ ਅਸੀਂ ਅਰਦਾਸ ਕਰ ਦੇਣੀ ਹੈ ਵੀ ਇੰਨੇ ਸਹਿਜ ਪਾਠ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ, ਪਰ ਇੱਦਾਂ ਨਹੀਂ ਕਰਨਾ ਵੀ ਕੋਈ ਕਿਤੇ ਰਹਿੰਦਾ ਹੋਵੇ ਤੁਸੀਂ ਉਹਦਾ ਨਾਂ ਲਿਖਾ ਕੇ ਅਤੇ ਸਹਿਜ ਪਾਠ ਆਰੰਭ ਕਰਾ ਲਓ. ਜੇ ਕੱਲ੍ਹ ਕੋਈ ਲਿਖਾ ਕੇ ਗਿਆ ਹੈ ਭੁੱਲ ਭੁਲੇਖੇ ਅਤੇ ਅੱਜ ਕਿਰਪਾ ਕਰਕੇ ਨਾਮ ਕਟਵਾ ਜਾਇਓ. ਸਿਰਫ ਉਹਨਾਂ ਦੀ ਅਰਦਾਸ ਹੋਣੀ ਜਿਹੜੇ ਇੱਥੇ ਹਾਜ਼ਰ ਹੋਣਗੇ. ਆਓ ਹੁਣ ਆਪਾਂ ਅੱਗੇ ਸੰਥਿਆ ਪ੍ਰਾਰੰਭ ਕਰਦੇ ਹਾਂ. ਪ੍ਰੇਮ ਨਾਲ ਆਖੋ ਜੀ.

0: ਹੁਣ ਰਾਗ ਮਲਾਰ ਇੱਥੇ ਪ੍ਰਾਰੰਭ ਹੋਇਆ। ਅੱਜ ਕੱਲ੍ਹ ਦੇ ਜਿਹੜੇ ਦਿਨ ਨੇ ਸਾਉਣ ਤੇ ਭਾਦੋਂ, ਇਹ ਦੋ ਮਹੀਨਿਆਂ ਦੇ ਵਿੱਚ ਰਾਗ ਮਲਾਰ ਦਾ ਕੀਰਤਨ ਵਧੇਰੇ ਕੀਤਾ ਜਾਂਦਾ। ਜਿਵੇਂ ਬਸੰਤ ਦੇ ਸ਼ਬਦ ਸਾਰਾ ਦਿਨ ਹੀ ਪੜ੍ਹੇ ਜਾਂਦੇ ਆ ਉਸ ਰੁੱਤ ਵਿੱਚ, ਇਸੇ ਤਰ੍ਹਾਂ ਇਹ ਦੋ ਹੀ ਰਾਗ ਨੇ ਬਸੰਤ ਅਤੇ ਮਲਾਰ। ਮਲਾਰ ਦੇ ਸ਼ਬਦ ਵੀ ਇਹਨਾਂ ਦਿਨਾਂ ਵਿੱਚ ਸਾਉਣ ਤੇ ਭਾਦਰੋਂ ਦੇ ਦੋ ਮਹੀਨੇ ਸਾਰੇ ਦਿਨ ਹੀ ਕੀਰਤਨ ਰੂਪ ਦੇ ਵਿੱਚ ਗਾਇਨ ਕੀਤੇ ਜਾਂਦੇ ਆ। ਪਰ ਜਿਹੜਾ ਮਲਾਰ ਦਾ ਆਪਣਾ ਮੁੱਖ ਸਮਾਂ ਹੁੰਦਾ ਉਹ ਰਾਤ 9 ਵਜੇ ਤੋਂ ਲੈ ਕੇ 12 ਵਜੇ ਤੱਕ ਦਾ ਅੱਧੀ ਰਾਤ ਦਾ ਸਮਾਂ ਹੁੰਦਾ ਹੈ, ਇਹ ਆਪ ਜੀ ਨੇ ਯਾਦ ਰੱਖ ਲੈਣਾ। ਹਾਂਜੀ,
1: ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ।
0: ਇੱਕ ਬੇਨਤੀ ਹੋਰ ਕਰਦੇ ਆ, ਕੱਲ ਕਿਤੇ ਭੁਲੇਖੇ ਨਾਲ ਮੈਂ ਬਾਅਦ ਵਿੱਚ ਸੁਣਿਆ ਜਾ ਕੇ ਲਾਈਵ, ਸੋ ਕੱਲ ਭੁਲੇਖੇ ਨਾਲ ਜਿਹੜਾ ਰਾਗ ਸਾਰੰਗ ਸੀ ਉਹ 9 ਤੋਂ ਸ਼ਾਇਦ ਮੈਂ 12 ਕਹਿ ਦਿੱਤਾ ਸਮਾਂ, ਪਰ ਰਾਗ ਸਾਰੰਗ ਦਾ ਸਮਾਂ ਜਿਹੜਾ ਉਹ 12 ਤੋਂ 3 ਹੁੰਦਾ ਹੈ। ਦੁਪਹਿਰ 12 ਤੋਂ 3 ਅਸੀਂ ਸ਼ਾਮ ਦੇ ਵੀ ਕਈ ਵਾਰੀ ਮੰਨ ਲੈਂਦੇ ਹਾਂ ਤੇ ਦੁਪਹਿਰ ਦੀ ਵੀ ਢਲਦੀ ਦੁਪਹਿਰ ਵੀ ਮੰਨ ਲੈਂਦੇ ਹਾਂ। 9 ਤੋਂ 12 ਦਾ ਨਹੀਂ, 12 ਤੋਂ 3 ਦਾ ਹੁੰਦਾ ਹੈ ਰਾਗ ਸਾਰੰਗ ਦਾ ਸਮਾਂ, ਉਹ ਭੁਲੇਖੇ ਨਾਲ ਕੱਲ੍ਹ ਕਿਹਾ ਗਿਆ। ਆਪ ਜੀ ਖਿਮਾ ਬਖਸ਼ੋ। ਹਾਂਜੀ।

ਜੀਓ ਤੁਹੀ ਗੁਰਮੁਖ ਧਿਆਵ ਹੈ ਸੇ ਅੰਮ੍ਰਿਤ ਪਾਵ ਹੈ ਗੁਰਮੁਖ ਧਿਆਵ ਹੈ ਸੇ ਅੰਮ੍ਰਿਤ ਪਾਵ ਹੈ ਸੇਈ ਸੂਚੇ ਹੋਹੀ ਅਹਿਨਸ ਨਾਮ ਜਪ ਹੋ ਰੇ ਪ੍ਰਾਣੀ ਮੈਲੇ ਹੱਛੇ ਹੋਹੀ ਜੇਹੀ ਰੁੱਤ ਕਾਇਆ ਸੁਖ ਤੇਹਾ ਤੇਹੋ ਜੇਹੀ ਦੇਹੀ ਨਾਨਕ ਰੁੱਤ ਸੁਹਾਵੀ ਸਾ

0: ਹੈ ਸੁਣ ਕੰਨ ਘੋਰ ਸੀਤਲ ਮਨ ਮੋਰਾ ਲਾਲ ਰੱਤੀ ਗੁਣ ਗਾਵੈ ਬਰਸ ਘਨਾ ਮੇਰਾ ਮਨ ਭੀਨਾ ਅੰਮ੍ਰਿਤ ਬੂੰਦ ਸੁਹਾਨੀ ਹੀਰ ਹੈ ਗੁਰ ਮੋਹੀ ਮਨ ਹਰ ਰਸ ਲੀਨਾ ਰਹਾਉ ਸਹਿਜ ਸੁਖੀ ਵਰ ਕਾਮਣ ਪਿਆਰੀ ਜਿਸ ਗੁਰ ਬਚਨੀ ਮਨ ਮਾਨਿਆ ਹਰ ਵਰ ਨਾਰ ਭਈ ਸੋਹਾਗਣ ਮਨ ਤਨ ਪ੍ਰੇਮ ਸੁਖਾਨਿਆ ਅਵਗਣ ਤਿਆਗ ਭਈ ਬੈਰਾਗਣ ਅਸਥਿਰ ਵਰ ਸੋਹਾਗ ਹਰੀ ਸੋਗ ਵਿਜੋਗ ਤਿਸ ਕਦੇ ਨਾ ਵਿਆਪੈ ਹਰ ਪ੍ਰਭ ਆਪਣੀ ਕਿਰਪਾ ਕਰੀ ਆਵਣ ਜਾਣ ਨਹੀਂ ਮਨ ਨਿਹਚਲ ਪੂਰੇ ਗੁਰ ਕੀ ਓਟ ਗਹੀ ਨਾਨਕ ਰਾਮ ਨਾਮ ਜਪ ਗੁਰਮੁਖ ਧਨ ਸੋਹਾਗਣ ਸੱਚ ਸਹੀ ਮਲਾਰ ਮਹੱਲਾ ਪਹਿਲਾ ਸਾਚੀ ਸੁਰਤ ਨਾਮ ਨਹੀਂ ਤ੍ਰਿਪਤੇ ਹਉਮੈ ਕਰਤ ਗਵਾਇਆ ਪਰ ਧਨ ਪਰ ਨਾਰੀ ਰਤ ਨਿੰਦਾ ਬਿਖ ਖਾਈ ਦੁਖ ਖਾਇਆ ਸਬਦ ਚੀਨ ਭੈ ਕਪਟ
1: ਦੁਖ
0: ਸਬਦ ਚੀਨ ਪਰ ਧਨ ਪਰ ਨਾਰੀ ਰਤ ਨਿੰਦਾ ਬਿਖ ਖਾਈ ਦੁਖ ਪਾਇਆ ਪਰ ਧਨ ਪਰ ਨਾਰੀ ਰਤ ਨਿੰਦਾ ਬਿਖ ਖਾਈ ਦੁਖ ਪਾਇਆ ਸਬਦ ਚੀਨ ਭੈ ਕਪਟ ਨਾ ਛੂਟੇ ਮਨ ਮੁਖ ਮਾਇਆ ਮਾਇਆ ਅਜਗਰ ਭਾਰ ਲੱਦੇ ਅਤ ਭਾਰੀ ਮਰ ਜਨਮੇ ਜਨਮ ਗਵਾਇਆ ਮਨ ਭਾਵੈ ਸਬਦ ਸੁਹਾਇਆ ਭ੍ਰਮ ਭ੍ਰਮ ਜੋਨ ਭੇਖ ਬਹੁ ਕੀਨੇ ਗੁਰ ਰਾਖੇ ਸੱਚ ਪਾਇਆ ਰਹਾਉ ਤੀਰਥ ਤੇਜ ਨਿਵਾਰ ਨਾ ਨਾਤੇ ਹਰ ਕਾ ਨਾਮ ਨਾ ਪਾਇਆ

0: ਮਾਹੇ ਸਮਾਇਆ
1: ਉਤ ਹੀ ਮਾਹੇ ਸਮਾਇਆ
0: ਬਿਸ਼ਟਾ ਕੀਟ ਭਏ ਉਤ ਹੀ ਤੇ ਉਤ ਹੀ ਮਾਹੇ ਸਮਾਇਆ ਅਧਿਕ ਸੁਆਦ ਰੋਗ ਅਧਿਕਾਈ ਬਿਨ ਗੁਰ ਸਹਿਜ ਨਾ ਪਾਇਆ ਸੇਵਾ ਸੁਰਤ ਰਹਿਸ ਗੁਣ ਗਾਵਾ ਗੁਰਮੁਖ ਗਿਆਨ ਵਿਚਾਰਾ ਖੋਜੀ ਉਪਜੈ ਬਾਦੀ ਬਿਨਸੈ ਹਉ ਬਲ ਬਲ ਗੁਰ ਕਰਤਾਰਾ ਹਮ ਨੀਚ ਹੋਤੇ ਹੀਣ ਮਤ ਝੂਠੇ ਤੂੰ ਸ਼ਬਦ ਸਵਾਰਨ ਹਾਰਾ ਆਤਮ ਚੀਨ ਤਹਾ ਤੂੰ ਤਾਰਨ ਸੱਚ ਤਾਰੇ ਤਾਰਨ ਹਾਰਾ ਬੈਸ ਸੁਥਾਨ ਕਹਾ ਗੁਣ ਤੇਰੇ ਕਿਆ ਕਿਆ ਕਥਾਉ ਅਪਾਰਾ ਅਲਖ ਨਾ ਲਖੀਐ ਅਗੰਮ ਅਜੋਨੀ ਤੂੰ ਨਾਥਾ ਨਾਥਨ ਹਾਰਾ
2: ਅਗਮ ਅਜੋਨੀ
0: ਅਲਖ ਨਾ ਲਖੀਐ ਅਗਮ ਅਜੋਨੀ ਤੂੰ ਨਾਥਾ ਨਾਥਨ ਹਾਰਾ ਅਲਖ ਨਾ ਲਖੀਐ ਅਗਮ ਅਜੋਨੀ ਤੂੰ ਨਾਥਾ ਨਾਥਨ ਹਾਰਾ ਕਿਸ ਪਹਿ ਦੇਖ ਕਹੋ ਤੂੰ ਕੈਸਾ ਸਭ ਜਾਚਕ ਤੂੰ ਦਾ ਤਾਰਾ ਭਗਤ ਹੀਣ ਨਾਨਕ ਦਰ ਦੇਖਾਓ ਇੱਕ ਨਾਮ ਮਿਲੈ ਔਰ ਧਾਰਾ ਮਲਾਰ ਮਹੱਲਾ ਪਹਿਲਾ ਜਿਨ ਧਨ ਪਿਰ ਕਾ ਸਾਧ ਨਾ ਜਾਣਿਆ ਸਾ ਬਿਲਖ ਬਦਨ ਕੁਮਲਾਨੀ ਭਈ ਨਰਾਸੀ ਕਰਮ ਕੀ ਫਾਸੀ ਬਿਨ ਗੁਰ ਭਰਮ ਭੁਲਾਨੀ ਬਰਸ ਘਰਾਂ ਮੇਰਾ ਪਿਰ ਘਰ ਆਇਆ ਬਲ ਜਾਵਾਂ ਗੁਰ ਆਪਣੇ ਪ੍ਰੀਤਮ ਬਲ ਜਾਵਾਂ ਗੁਰ ਆਪਣੇ ਪ੍ਰੀਤਮ ਜਿਨ ਹਰ ਪ੍ਰਭ ਆਣ ਮਿਲਾਇਆ ਰਹਾਉ ਨੌਤਨ ਪ੍ਰੀਤ ਸਦਾ ਠਾਕੁਰ ਸਿਓ ਅਨ ਦਿਨ ਭਗਤ ਸੁਭਾਵੀ ਮੁਕਤ ਭਏ ਗੁਰ ਦਰਸ ਦਿਖਾਇਆ ਜੁਗ ਜੁਗ ਭਗਤ ਸੁਭਾਵੀ ਹਮ ਥਾਰੇ ਤ੍ਰਿਭਵਨ ਜਗ ਤੁਮਰਾ ਤੂੰ ਮੇਰਾ ਹਉ ਤੇਰਾ ਸਤਿਗੁਰ ਮਿਲੇ ਐ ਨਿਰੰਜਨ ਪਾਇਆ ਬਹੁਰ ਨਾ ਭਵ ਜਲ ਫੇਰਾ ਆਪਣੇ ਪਿਰ ਹਰ ਦੇਖ ਵਿਗਾਸੀ ਤਉ ਧਨ ਸਾਚ ਸੀ ਗਾਰੋ ਅਕੁਲ ਨਿਰੰਜਨ ਸਿਓ ਸੱਚ ਸਾਚੀ ਗੁਰਮਤਿ ਨਾਮ ਅਧਾਰੋ ਮੁਕਤ ਭਈ ਬੰਧਨ ਗੁਰ ਖੋਲੇ ਸ਼ਬਦ ਸੁਰਤ ਪਤ ਪਾਈ ਨਾਨਕ ਰਾਮ ਨਾਮ ਰਿਧ ਅੰਤਰ ਗੁਰਮੁਖ ਮੇਲ ਮਿਲਾਈ ਮਲਾਰ ਮਹੱਲਾ ਪਹਿਲਾ ਮਲਾਰ ਮਹੱਲਾ ਪਹਿਲਾ ਮਲਾਰ ਪਰ ਦਾਰਾ ਪਰ ਧਨ ਪਰ ਲੋਭਾ ਹੋਮੈ ਬਿਖੈ ਬੇਕਾਰ ਦੁਸ਼ਟ ਭਾਉ ਤਜ ਨਿੰਦ ਪਰਾਈ ਕਾਮ ਕ੍ਰੋਧ ਚੰਡਾਰ ਮਹਿਲ ਮਹਿ ਬੈਠੇ ਅਗਮ ਅਪਾਰ ਭੀਤਰ ਅੰਮ੍ਰਿਤ ਭੀਤਰ ਅੰਮ੍ਰਿਤ ਸੋਈ ਜਨ ਪਾਵੈ ਜਿਸ ਗੁਰ ਕਾ ਸ਼ਬਦ ਰਤਨ ਆਚਾਰ ਰਹਾਉ ਦੁੱਖ ਸੁਖ ਦੋਉ ਸਮ ਕਰ ਜਾਣੈ ਬੁਰਾ ਭਲਾ ਸੰਸਾਰ ਸੁਧ ਬੁੱਧ ਸੁਰਤ ਨਾਮ ਹਰ ਪਾਈਐ ਸਤ ਸੰਗਤ ਗੁਰ ਪਿਆਰ ਅਹਿਨ ਸਲਾਹਾ ਹਰ ਨਾਮ ਪ੍ਰਾਪਤ ਗੁਰਦਾਤਾ ਦੇਵਨਹਾਰ ਗੁਰਮੁਖ ਸਿੱਖ ਸੋਈ ਜਨ ਪਾਏ ਜਿਸ ਨੋ ਨਦਰ ਕਰੇ ਕਰਤਾਰ ਕਾਇਆ ਮਹਿਲ ਮੰਦਰ ਘਰ ਹਾਰ ਕਾ ਤਿਸ ਮਹਿ ਰਾਖੀ ਜੋਤ ਅਪਾਰ ਨਾਨਕ ਗੁਰਮੁਖ ਮਹਿਲ ਬੁਲਾਈਐ ਹਰ ਮੇਲੇ ਮੇਲਣਹਾਰ ਮਲਾਰ ਮਹੱਲਾ ਪਹਿਲਾ ਘਰ ਦੂਜਾ

ਭਰਾਂਤ ਜੰਮਹਿ ਜੀ ਜਾਣੈ ਜੇ ਥਾਉ ਸੁਰਤਾ ਪੰਡਿਤ ਤਾ ਕਾ ਨਾਉ ਗੁਣ ਗੋਬਿੰਦ ਨਾ ਜਾਣੀ ਹੈ ਮਾਏ ਆਣ ਡੀਠਾ ਕਿਛ ਕਹਿਣ ਨਾ ਜਾਏ ਕਿਆ ਕਰ ਆਖ ਵਖਾਣੀ ਹੈ ਮਾਏ ਰਹਾਉ ਉਪਰ ਦਰ ਅਸਮਾਨ ਪਏ।

0: ਸਨੇ ਬਦਨੇ ਰਹੈ ਨਿਭ੍ਰਾਂਤ ਸੋ ਬੂਝੈ ਜਿਸ ਸੋ ਬੂਝੈ
1: ਹੋਵੇ ਜਿਸ ਦਾਤ
0: ਸੋ ਬੂਝੈ ਹੋਵੇ ਜਿਸ ਦਾਤ ਅਹਿਨਸ ਅਹਿਨਸ ਅੰਤਰ ਰਹੈ ਲਿਵ ਲਾਏ ਸੋਈ ਪੁਰਖ ਜੇ ਸੱਚ ਸਮਾਏ ਜਾਤ ਕੁਲੀਨ ਸੇਵਕ ਜੇ ਹੋਏ ਜਾਤ ਕੁਲੀਨ ਸੇਵਕ ਜੇ ਹੋਏ ਤਾ ਕਾ ਕਹਿਣਾ ਕਹਾਓ ਨਾ ਕੋਏ ਵਿੱਚ ਸਨਾਤਨੀ ਵਿੱਚ ਸਨਾਤਨੀ ਸੇਵਕ ਹੋਏ ਨਾਨਕ ਪਣੀਆ ਪਹਿਰੈ ਸੋਏ ਮਲਾਰ ਮਹੱਲਾ ਪਹਿਲਾ ਦੁੱਖ ਵੇਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗੈ ਤਨ ਧਾਏ ਵੈਦ ਨਾ ਭੋਲੇ ਦਾਰੂ ਲਾਏ ਵੈਦ ਨਾ ਭੋਲੇ ਦਾਰੂ ਲਾਏ ਦਰਦ ਹੋਵੇ ਦੁੱਖ ਰਹੇ ਸਰੀਰ ਐਸਾ ਦਾਰੂ ਲੱਗੈ ਨਾ ਬੀਰ ਰਹਾਓ ਖਸਮ ਵਿਸਾਰ ਕੀਏ ਰਸ ਭੋਗ

0: ਚਾਹੇ ਗਵਾਰ ਜਿੱਤ ਖਾਧੈ ਤੇਰੇ ਜਾਹੇ ਵਿਕਾਰ ਰਹਾਉ ਰਾਜ ਮਾਲ ਜੋਬਨ ਸਭ ਛਾਂਬ ਰੱਥ ਫਿਰੰਦੈ ਦਿਸ ਹੈ ਥਾਵ ਦੇਹ ਨਾ ਨਾਉ ਨਾ ਹੋਵੇ ਜਾਤ ਉਥੈ ਦੇਹ ਐਥੈ ਸਭ ਰਾਤ ਸਾਧ ਕਰ ਸਮਦਾਂ ਤਿਸਨਾ ਕਿਉ ਤੇਲ ਕਾਮ ਕ੍ਰੋਧ ਅਗਨੀ ਸਿਉ ਮੇਲ ਹੋਮ ਜਗ ਅਰ ਪਾਠ ਪੁਰਾਣ ਜੋ ਤਿਸ ਦੇਵੈ ਸੋ
1: ਆਵੈ
0: ਹੋਮ ਜਗ ਅਰ ਪਾਠ ਪੁਰਾਣ ਜੋ ਤਿਸ ਭਾਵੈ ਸੋ ਪ੍ਰਵਾਨ ਤਪ ਤਪ ਕਾਗਦ ਤੇਰਾ ਨਾਮ ਨੀਸਾਨ ਜਿਨ ਕਉ ਲਿਖਿਆ ਇਹੋ ਨਿਧਾਨ

ਨਹੀਂ ਅਗਨੀ ਕਾ ਸੰਬੰਧ ਨਾਨਕ ਕਰਮ ਹੋਵੇ ਜਪੀਐ ਕਰ ਗੁਰ ਪੀਰ ਸੱਚ ਸਮਾਵੈ ਇਹੋ ਸਰੀਰ ਮਲਾਰ ਮਹੱਲਾ ਤੀਜਾ ਚੌਪ ਦੇ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਿਰੰਕਾਰ ਆਕਾਰ ਹੈ ਆਪੇ ਆਪੇ ਭਰਮ ਭੁਲਾਏ ਕਰ ਕਰ ਕਰਤਾ ਆਪੇ ਵੇਖੈ ਜਿਤ ਭਾਵੈ ਤਿਤ ਲਾਏ ਸੇਵਕ ਕਹੋ ਇਹਾ ਵਡਿਆਈ ਜਾ ਕਹੋ ਹੁਕਮ ਮਨਾਏ ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਹੀਐ ਇਹਾ ਸਕਤ ਸਿਵੈ ਕਰ ਆਵੈ ਜੀਵਤਿਆ ਮਰ ਰਹੀਐ ਰਹਾਓ ਵੇਦ ਪੜੈ ਪੜ ਵਾਦ ਵਖਾਣੈ ਬ੍ਰਹਮਾ ਵਿਸ਼ਨ ਮਹੇਸਾ ਇਹ ਤ੍ਰੈ ਗੁਣ ਮਾਇਆ ਜਿਨ ਜਗਤ ਭੁਲਾਇਆ ਜਨਮ ਮਰਨ ਕਾ ਸਹਿਸਾ ਗੁਰ ਪ੍ਰਸਾਦੀ ਏਕੋ ਜਾਣੈ ਚੂਕੈ ਮਨਹੋ ਅੰਦੇਸਾ ਹਮ ਦੀਨ ਮੂਰਖ ਅਭਿਚਾਰੀ ਤੁਮ ਚਿੰਤਾ ਕਰੋ ਹਮਾਰੀ ਹੋ ਦਯਾਲ ਕਰ ਦਾਸ ਦਾਸਾ ਕਾ ਸੇਵਾ ਕਰੀ ਤੁਮਾਰੀ ਏਕ ਨਿਧਾਨ ਦੇਹ ਤੂੰ ਆਪਣਾ ਅਹਿਨਸ ਨਾਮ ਵਖਾਣੀ ਕਹਿਤ ਨਾਨਕ ਗੁਰ ਪ੍ਰਸਾਦੀ ਬੂਝੋ ਕੋਈ ਐਸਾ ਕਰੇ ਵਿਚਾਰਾ ਜੋ ਜਲ ਉੱਪਰ ਫੇਨ ਬੁੱਧ ਬੁਧਾ ਤੈਸਾ ਇਹੋ ਸੰਸਾਰਾ ਜਿਸ ਤੇ ਹੋਵਾ ਤਿਸਹਿ ਸਮਾਣਾ ਚੂਕ ਗਿਆ ਪਾ ਸਾਰਾ ਮਲਾਰ ਮਹੱਲਾ ਤੀਜਾ ਜਿਨਹੀ ਹੁਕਮ ਪਛਾਣਿਆ ਸੇ ਮੇਲੇ ਹੋਮੈ ਸ਼ਬਦ ਜਲਾਏ ਸੱਚੀ ਭਗਤ ਕਰਹਿ ਦਿਨ ਰਾਤੀ ਸੱਚ ਰਹੇ ਲਿਵ ਲਾਏ ਸਦਾ ਸੱਚ ਹਰ ਵੇਖਦੇ ਗੁਰ ਕੈ ਸ਼ਬਦ ਸੁਭਾਏ ਮਨ ਰੇ ਹੁਕਮ ਮਨ ਸੁਖ ਹੋਏ ਪ੍ਰਭ ਭਾਣਾ ਆਪਣਾ ਭਾਵ ਦਾ ਜਿਸ ਬਖਸੇ ਤਿਸ ਬਿਘਨ ਨਾ ਕੋਏ ਰਹਾਉ ਤ੍ਰੈ ਗੁਣ ਸਭਾ ਧਾਤ ਹੈ ਨਾ ਹਰ ਭਗਤ ਨਾ ਪਾਏ ਗਤ ਮੁਕਤ ਤਦੇ ਨਾ ਹੋਵਈ ਹੋਮੈ ਕਰਮ ਕਮਾਹੇ ਸਾਹਿਬ ਭਾਵੈ ਸੋ ਥੀਐ ਪਇਐ ਕਿਰਤ ਫਿਰਾਹੇ ਸਤਿਗੁਰ ਭੇਟਿਐ ਮਨ ਮਰ ਰਹੈ ਸਤਿਗੁਰ ਭੇਟਿਐ ਮਨ ਮਰ ਰਹੈ ਹਰ ਨਾਮ ਵਸੈ ਮਨ ਆਏ ਤਿਸ ਕੀ ਕੀਮਤ ਨਾ ਪਵੈ ਕਹਿਣਾ ਕਛੂ ਨਾ ਜਾਏ ਚੌਥੈ ਪਦ ਵਾਸਾ ਹੋਇਆ ਸੱਚੈ ਰਹੇ ਸਮਾਏ ਮੇਰਾ ਹਰ ਪ੍ਰਭ ਅਗਮ ਅਗੋਚਰ ਹੈ ਕੀਮਤ ਕਹਿਣ ਨਾ ਜਾਏ ਕੀਮਤ ਕਹਿਣ ਨਾ ਜਾਏ ਗੁਰ ਪ੍ਰਸਾਦੀ ਬੁਝੀਐ ਸ਼ਬਦੇ ਕਾਰ ਕਮਾਏ ਨਾਨਕ ਨਾਮ ਸਲਾਹੇ ਤੂੰ ਹਰ ਹਰ ਹਰ ਹਰ ਦਰ ਸੋਭਾ ਪਾਏ ਮਲਾਰ ਮਹੱਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਝੈ ਜਿਸ ਨੋ ਨਦਰ ਕਰੇ ਗੁਰ ਬਿਨ ਦਾਤਾ ਕੋਈ ਨਾਹੀ ਬਖਸੇ ਨਦਰ ਕਰੇ ਗੁਰ ਮਿਲਿਐ ਸਾਂਤ ਉਪਜੈ ਅਨ ਦਿਨ ਨਾਮ ਲਏ ਮੇਰੇ ਮਨ ਹਰ ਅੰਮ੍ਰਿਤ ਨਾਮ ਧਿਆਏ ਸਤਿਗੁਰ ਪੁਰਖ ਮਿਲੈ ਨਾਉ ਪਾਈਐ ਹਰ ਨਾਮੇ ਸਦਾ ਸਮਾਏ ਰਹਾਉ ਮਨਮੁਖ ਸਦਾ ਵਿਛੁੜੇ ਫਿਰਹਿ ਕੋਏ ਨਾ ਕਿਸ ਹੀ ਨਾਲ ਹੋਮੈ ਵੱਡਾ ਰੋਗ ਹੈ ਸਿਰ ਮਾਰੇ ਜਮ ਕਾਲ ਗੁਰਮਤ ਸਤ ਸੰਗਤ ਨਾ ਵਿਛੁੜ ਹੈ ਅਨ ਦਿਨ ਨਾਮ ਸੰਭਾਲ ਸਭਨਾ ਕਰਤਾ ਏਕ ਤੂੰ ਨਿਤ ਕਰ ਦੇਖ ਹੈ ਵਿਚਾਰ ਇੱਕ ਗੁਰਮੁਖ ਆਪ ਮਿਲਾਇਆ ਬਖਸੇ ਭਗਤ ਭੰਡਾਰ ਤੂੰ ਆਪੇ ਸਭ ਕਿਛ ਜਾਣਦਾ ਤੂੰ ਆਪੇ ਸਭ ਕਿਛ ਜਾਣਦਾ ਕਿਸ ਆਗੈ ਕਰੀ ਪੂਕਾਰ ਹਰ ਹਰ ਨਾਮ ਅੰਮ੍ਰਿਤ ਹੈ ਨਦਰੀ ਪਾਇਆ ਜਾਏ ਅਨ ਦਿਨ ਹਰ ਹਰ ਉਚਰੈ ਗੁਰ ਕੈ ਸਹਿਜ ਸੁਭਾਏ ਨਾਨਕ ਨਾਮ ਨਿਧਾਨ ਹੈ ਨਾਮੇ ਹੀ ਚਿੱਤ ਲਾਏ ਮਲਾਰ ਮਹੱਲਾ ਤੀਜਾ ਗੁਰ ਸਾਹ ਲਾਹੀ ਸਦਾ ਸੁਖਦਾਤਾ ਪ੍ਰਭ ਨਾਰਾਇਣ ਸੋਈ ਗੁਰ ਪ੍ਰਸਾਦ ਪਰਮ ਪਦ ਪਾਇਆ ਵੱਡੀ ਵਡਿਆਈ ਹੋਈ ਆਨ ਦਿਨ ਗੁਣ ਗਾਵੈ ਨਿਤ ਸਾਚੇ ਸੱਚ ਸਮਾਵੈ ਸੋਈ ਮਨ ਰੇ ਗੁਰਮੁਖ ਹਿਰਦੈ ਵਿਚਾਰ ਤਜ ਕੂੜ ਕੁਟੰਬ ਹੋਮੈ ਬਿਖ ਤਿਸਨਾ ਚੱਲਣ ਹਿਰਦੈ ਸੰਭਾਲ ਰਹਾਉ ਸਤਿਗੁਰ ਦਾਤਾ ਰਾਮ ਨਾਮ ਕਾ ਹੋਰ ਦਾਤਾ ਕੋਈ ਨਾਹੀ ਜੀਵ ਦਾਨ ਦੇ ਤ੍ਰਿਪਤਾਸੇ ਸੱਚੈ ਨਾਮ ਸਮਾਹੀ ਅਨ ਦਿਨ ਹਰ ਰਵਿਆ ਰਿਧ ਅੰਤਰ ਸਹਿਜ ਸਮਾਧ ਲਗਾਹੀ ਸਤਿਗੁਰ ਸਬਦੀ ਇਹੋ ਮਨ ਭੇਦਿਆ ਹਿਰਦੈ ਸਾਚੀ ਬਾਣੀ ਮੇਰਾ ਪ੍ਰਭ ਅਲਖ ਨਾ ਜਾਈ ਲਖਿਆ ਗੁਰਮੁਖ ਅਕਥ ਕਹਾਣੀ ਆਪੇ ਦਇਆ ਕਰੇ ਸੁਖਦਾਤਾ ਜਪੀਐ ਸਾਰਿੰਗ ਪਾਣੀ ਆਵਣ ਜਾਣਾ ਬਹੁੜ ਨਾ ਹੋਵੈ ਗੁਰਮੁਖ ਸਹਿਜ ਧਿਆਇਆ ਮਨ ਹੀ ਤੇ ਮਨ ਮਿਲਿਆ ਸੁਆਮੀ ਮਨ ਹੀ ਮਨ ਸਮਾਇਆ
साचे ही सच साच पतीजै विचहो आप गवाया एको एक वसै मन सुआमी दूजा अवर ना कोई एको नाम अमृत है मीठा जग निर्मल सच सोई नानक नाम प्रभु ते पाईऐ जिन कौ तुर लिखिया होई मलार महला तीजा गण गंधर्व नामे सब उतरे गुर का शब्द विचार होमे मार सदा मन वसाया होमे मार सद मन वसाया हर राख्या और तार जिस है बुझाए सोई बुझै

0: ਗੁਰ ਕੀ ਦਾਤ ਸ਼ਬਦ ਸੁਖ ਅੰਤਰ ਸਦਾ ਨਿਭੈ ਤੇਰੇ ਨਾਲ ਰਹਾਉ ਮਨਮੁਖ ਪਾਖੰਡ ਕਦੇ ਨਾ ਚੂਕੈ ਦੂਜੇ ਭਾਏ ਦੁਖ ਪਾਏ ਨਾਮ ਵਿਸਾਰ ਵਿਖਿਆ ਮਨ ਰਾਤੇ ਬਿਰਥਾ ਜਨਮ ਗਵਾਏ ਇਹ ਵੇਲਾ ਫਿਰ ਹੱਥ ਨਾ ਆਵੇ ਅਨ ਦਿਨ ਸਦਾ ਪਛੁਤਾਏ ਇਹ ਵੇਲਾ ਫਿਰ ਹੱਥ ਨਾ ਆਵੇ ਅਨ ਦਿਨ ਸਦਾ ਪਛੁਤਾਏ ਮਰ ਮਰ ਜਨਮੈ ਕਦੇ ਨਾ ਬੂਝੈ ਵਿਸਟਾ ਮਾਹੇ ਸਮਾਏ ਗੁਰਮੁਖ ਨਾਮ ਰੱਤੇ ਸੇ ਉਤਰੇ ਗੁਰ ਕਾ ਸ਼ਬਦ ਵਿਚਾਰ ਜੀਵਨ ਮੁਕਤ ਹਰ ਨਾਮ ਧਿਆਇਆ ਹਰ ਰਾਖਿਆ ਔਰ ਧਾਰ ਮਨ ਤਨ ਨਿਰਮਲ ਨਿਰਮਲ ਮਤ ਊਤਮ ਊਤਮ ਬਾਣੀ ਹੋਈ ਏਕੋ ਪੁਰਖ ਏਕੋ ਪ੍ਰਭ ਜਾਤਾ ਦੂਜਾ ਅਵਰ ਨਾ ਕੋਈ ਆਪੇ ਕਰੇ ਕਰਾਏ ਪ੍ਰਭ ਆਪੇ ਆਪੇ ਨਦਰ ਕਰੇ ਮਨ ਤਨ ਰਾਤਾ ਗੁਰ ਕੀ ਬਾਣੀ ਸੇਵਾ ਸੁਰਤ ਸਮੇ ਅੰਤਰ ਵਸਿਆ ਅਲਖ ਅਭੇਵਾ ਗੁਰਮੁਖ ਹੋਏ ਲਖਾਏ ਨਾਨਕ ਨਾਨਕ ਜਿਸ ਭਾਵੈ ਤਿਸ ਆਪੇ ਦੇਵੈ ਭਾਵੈ ਤਿਵੈ ਚਲਾਏ ਮਲਾਰ ਮਹੱਲਾ ਤੀਜਾ ਦੁੱਧ ਤੁਕੇ ਸਤਿਗੁਰ ਦੇ ਪਾਵੈ ਘਰ ਦਰ ਮਹਿਲ ਸੁਥਾਨ ਗੁਰ ਸਬਦੀ ਚੂਕੈ ਅਭਿਮਾਨ ਜਿਨ ਕਉ ਲਿਲਾਟ ਲਿਖਿਆ ਤੁਰ ਨਾਮ ਅਨ ਦਿਨ ਨਾਮ ਸਦਾ ਸਦਾ ਧਿਆਵ ਹੈ ਅਨ ਦਿਨ ਨਾਮ ਸਦਾ ਸਦਾ ਧਿਆਵ ਹੈ ਸਾਚੀ ਦਰਗ ਹੈ ਭਾਵ ਹੈ ਮਾਨ ਰਹਾਉ ਮਨ ਕੀ ਬਿਧ ਸਤਿਗੁਰ ਤੇ ਜਾਣੈ ਅਨ ਦਿਨ ਲਾਗੈ ਸਦ ਹਰ ਸਿਉ ਧਿਆਨ ਗੁਰ ਸ਼ਬਦ ਰੱਤੇ ਸਦਾ ਬਹਿ ਰਾਗੀ ਹਰ ਦਰਗ ਹੈ ਸਾਚੀ ਭਾਵ ਹੈ ਮਾਨ ਇਹੋ ਮਨ ਖੇਲੈ ਹੋ ਹੁਕਮ ਕਾ ਵਾਧਾ ਇਹੋ ਮਨ ਖੇਲੈ ਹੁਕਮ ਕਾ ਵਾਧਾ ਇੱਕ ਖਿੰਨ ਮਹਿ ਦਹਿ ਦਿਸ ਫਿਰ ਆਵੈ ਜਾਂ ਆਪੇ ਨਦਰ ਕਰੇ ਹਰ ਪ੍ਰਭ ਸਾਚਾ ਜਾਂ ਆਪੇ ਨਦਰ ਕਰੇ ਹਰ ਪ੍ਰਭ ਸਾਚਾ ਤਾਂ ਇਹੋ ਮਨ ਗੁਰਮੁਖ ਤਤਕਾਲ ਵਸ ਆਵੈ ਇਸ ਮਨ ਕੀ ਬਿਧ ਮਨ ਹੂ ਜਾਣੈ ਬੂਝੈ ਸ਼ਬਦ ਵਿਚਾਰ ਨਾਨਕ ਨਾਮ ਧਿਆਏ ਸਦਾ ਤੂੰ ਭਵ ਸਾਗਰ ਜਿਤ ਪਾਵ ਹੈ ਪਾਰ ਮਲਾਰ ਮਹੱਲਾ ਤੀਜਾ ਜੀਉ ਪਿੰਡ ਪ੍ਰਾਣ ਸਭ ਤਿਸਕੇ ਘਟ ਘਟ ਰਹਿਆ ਸਮਾਈ ਏਕਸ ਬਿਨ ਮੈਂ ਅਵਰ ਨਾ ਜਾਣਾ ਸਤਿਗੁਰ ਦੀਆ ਬੁਝਾਈ ਮਨ ਮੇਰੇ ਨਾਮ ਰਹੋ ਲਿਵਲਾਈ ਆਦਿਸ਼ਟ ਅਗੋਚਰ ਅਪਰੰਪਰ ਕਰਤਾ ਗੁਰ ਕੈ ਸ਼ਬਦ ਹਰ ਧਿਆਈ ਰਹਾਉ ਮਨ ਤਨ ਭੀਜੈ ਏਕ ਲਿਵ ਲਾਗੈ ਸਹਿਜੇ ਰਹੇ ਸਮਾਈ ਗੁਰ ਪ੍ਰਸਾਦੀ ਭ੍ਰਮ ਭਉ ਭਾਗੈ ਏਕ ਨਾਮ ਲਿਵ ਲਾਈ ਗੁਰ ਬਚਨੀ ਸੱਚ ਕਾਰ ਕਮਾਵੈ ਗਤ ਮਤ ਤਬ ਹੀ ਪਾਈ ਕੋਟ ਮਧੇ ਕਿਸ ਹੈ ਬੁਝਾਏ ਤਿਨ ਰਾਮ ਨਾਮ ਲਿਵ ਲਾਈ ਜਹ ਜਹ ਦੇਖਾ ਤਹ ਏਕੋ ਸੋਈ ਇਹ ਗੁਰਮਤ ਬੁੱਧ ਪਾਈ ਮਨ ਤਨ ਪ੍ਰਾਨ ਧਰੀ ਤਿਸ ਆਗੈ ਨਾਨਕ ਆਪ ਗਵਾਈ ਮਲਾਰ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਸਬਦੇ ਪਾਇਆ ਜਾਈ ਭਗਤੀ ਰਾਤੇ ਸਦ ਬਹਿ ਰਾਗੀ ਦਰ ਸਾਚੈ ਪਤ ਪਾਈ ਮਨ ਰੇ ਮਨ ਸਉ ਰਹਾਉ ਸਮਾਈ ਗੁਰਮੁਖ ਰਾਮ ਨਾਮ ਮਨ ਭੀਜੈ ਹਰ ਸੇਤੀ ਲਿਵ ਲਾਈ ਰਹਾਉ ਮੇਰਾ ਪ੍ਰਭ ਅਤ ਅਗਮ ਅਗੋਚਰ ਗੁਰਮਤ ਦੇਹ ਬੁਝਾਈ ਸੱਚ ਸੰਜਮ ਕਰਨੀ ਹਰ ਕੀਰਤ ਹਰ ਸੇਤੀ ਲਿਵ ਲਾਈ ਆਪੇ ਸ਼ਬਦ ਸੱਚ ਸਾਖੀ ਆਪੇ ਜਿਨ ਜੋਤੀ ਜੋਤ ਮਿਲਾਈ ਆਪੇ ਸ਼ਬਦ ਸੱਚ ਸਾਖੀ ਆਪੇ ਜਿਨ ਜੋਤੀ ਜੋਤ ਮਿਲਾਈ ਦੇਹੀ ਕਾਚੀ ਪੌਣ ਵਜਾਏ ਗੁਰਮੁਖ ਅੰਮ੍ਰਿਤ ਪਾਈ ਆਪੇ ਸਾਜੇ ਸਭ ਕਾਰੈ ਲਾਏ ਆਪੇ ਸਾਜੇ ਸਭ ਕਾਰੈ ਲਾਏ ਸੋ ਸੱਚ ਰਹਿਆ ਸਮਾਈ ਨਾਨਕ ਨਾਮ ਬਿਨਾ ਕੋਈ ਕਿਛ ਨਾਹੀ ਨਾਮੇ ਦੇ ਵਡਾਈ ਮਲਾਰ ਮਹੱਲਾ ਤੀਜਾ ਹੋਮੈ ਬਿਖ ਮਨ ਮੋਹਿਆ ਲੱਦਿਆ ਅਜਗਰ ਭਾਰੀ ਗਰੁੜ ਸ਼ਬਦ ਮੁਖ ਪਾਇਆ ਹੋਮੈ ਬਿਖ ਹਾਰ ਮਾਰੀ ਮਨ ਰੇ ਹੋਮੈ ਮੋਹ ਦੁਖ ਭਾਰੀ ਇਹੋ ਭਵਜਲ ਜਗਤ ਨਾ ਜਾਈ ਤਰਨਾ ਗੁਰਮੁਖ ਤਰ ਹਰ ਤਾਰੀ ਰਹਾਉ ਤ੍ਰੈ ਗੁਣ ਮਾਇਆ ਮੋਹ ਪਸਾਰਾ ਸਭ ਵਰਤੈ ਆਕਾਰੀ ਤੁਰਿਆ ਗੁਣ ਸਤ ਸੰਗਤ ਪਾਈਐ ਨਦਰੀ ਪਾਰ ਉਤਾਰੀ ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਿਕਾਰ ਹਰ ਜਨ ਕਰਨੀ ਊਤਮ ਹੈ ਹਰ ਕੀਰਤ ਜਗ ਬਿਸਥਾਰ ਕਿਰਪਾ ਕਿਰਪਾ ਕਰ ਠਾਕੁਰ ਮੇਰੇ हर हर हर और धार नानक सतगुर पूरा पाया मन जपया नाम मुरार।
1: मलार महला तीजा घर दूजा एक ओंकार सतगुर प्रसाद एहो मन गिरही के एहो मन उदासी के एहो मन अवरण सदा अविनासी के एहो मन चंचल के एहो मन बैरागी इस मन कौ ममता किथो हो लागी पंडित इस मन का करहो बीचार आवर के बहुता पढ़ उठाव है पार रहाओ माया ममता करता लाई एहो कर्म कर श्रेष्ठ उपाई एहो हुकम कर श्रेष्ठ उपाई गुर प्रसादी बूझहो पाई सदा रहो हर की शरणाई सो पंडित जो तेहां गुणा की पांड उतारै अन दिन एको नाम बखाणै सतगुर की ओहो दीखिया ले सतगुर की ओहो दीखिया ले सतगुर आगे सीस धरे सदा अलग रह निर्वाण सो पंडित दरगह परवान सबना मह एको एक बखाणै जा एको वेखै ता एको जाणै जा कौ बखसे मेले सोए एथै ओथै सदा सुख होए कहत नानक कवन बिद करे क्या कोए सोई मुकत जा कौ कृपा होए अन दिन हर गुण गावै सोए शास्त्र वेद की फिर कूक न होए मलार महला तीजा भ्रम भ्रम जोन मन मुख भरमाई जम काल मारे नित पात गवाई सतगुर सेवा जम की कान चुकाई हर प्रभ मिलिया महल घर पाई प्राणी गुरमुख नाम ध्याए जन्म पदार्थ।

ਮਨ ਬਿਗਸੈ ਹਉ ਤਿਨ ਕੈ ਸਦ ਬਲ ਜਾਂਤ ਗਿਆਨੀ ਹਰ ਬੁੱਲ ਹੋ ਦਿਨ ਰਾਤ ਤਿਨ ਕੀ ਤ੍ਰਿਸ਼ਨਾ ਭੂਖ ਸਭ ਉਤਰੀ ਜੋ ਗੁਰਮਤ ਰਾਮ ਰਸ ਖਾਂਤ ਰਹਾਉ ਹਰ ਕੇ ਦਾਸ ਸਾਧ ਸਖਾ ਜਨ ਜਿਨ ਮਿਲਿਆ ਲਹਿ ਜਾਏ ਭਰਾਂਤ ਜਿਉ ਜਲ ਦੁੱਧ ਭਿੰਨ ਭਿੰਨ ਕਾਢੈ ਚੁਣ ਹੰਸੁਲਾ ਤਿਉ ਦੇਹੀ ਤੇ ਚੁਣ ਕਾਢੈ ਸਾਧੂ ਹੋਮੈ ਤਾਤ ਜਿਨ ਕੈ ਪ੍ਰੀਤ ਨਾਹੀ ਹਰ ਹਿਰਦੈ ਤੇ ਕਪਟੀ ਨਰ ਨਿਤ ਕਪਟ ਕਮਾਂਤ ਤਿਨ ਕੋ ਕਿਆ ਕੋਈ ਦੇਖ ਵਾਲੈ ਓਏ ਆਪ ਬੀਜ ਆਪੇ ਹੀ ਖਾਂਤ ਹਰ ਕਾ ਚਿਹਨ ਸੋਈ ਹਰ ਜਨ ਕਾ ਹਰ ਆਪੇ ਜਨ ਮਹਿ ਆਪ ਰਖਾਂਤ ਧਨ ਧਨ ਗੁਰੂ ਨਾਨਕ ਸਮਦਰਸੀ ਧਨ ਧਨ ਗੁਰੂ ਨਾਨਕ ਸਮਦਰਸੀ ਜਿਨ ਨਿੰਦਾ ਉਸਤਤ ਤਰੀ ਤਰਾਂਤ ਮਲਾਰ ਮਹੱਲਾ ਚੌਥਾ ਅਗਮ ਅਗੋਚਰ ਨਾਮ ਹਰ ਊਤਮ ਹਰ ਕਿਰਪਾ ਤੇ ਜਪ ਲਿਆ ਸਤ ਸੰਗਤ ਸਾਧ ਪਾਈ ਵੱਡ ਭਾਗੀ ਸੰਗ ਸਾਧੂ ਪਾਰ ਪਿਆ ਮੇਰੇ ਮਨ ਅਨ ਦਿਨ ਅਨਦ ਭਇਆ ਗੁਰ ਪ੍ਰਸਾਦ ਨਾਮ ਹਰ ਜਪਿਆ ਮੇਰੇ ਮਨ ਕਾ ਭ੍ਰਮ ਭਉ ਗਿਆ ਰਹਾਉ ਜਿਨ ਹਰ ਗਾਇਆ ਤਿਨ ਹਰ ਜਪਿਆ ਤਿਨ ਸੰਗਤ ਹਰ ਮਿਲ ਹੋ ਕਰ ਮਇਆ ਤਿਨ ਕਾ ਦਰਸ ਦੇਖ ਸੁਖ ਪਾਇਆ ਦੁਖ ਹੋਮੈ ਰੋਗ ਗਇਆ ਜੋ ਅਨ ਦਿਨ ਹਿਰਦੈ ਨਾਮ ਧਿਆਵ ਹੈ ਸਭ ਜਨਮ ਤਿਨਾ ਕਾ ਸਫਲ ਭਇਆ ਓਏ ਆਪ ਤਰੇ ਸ੍ਰਿਸ਼ਟ ਸਭ ਤਾਰੀ ਸਭ ਕੁਲ ਭੀ ਪਾਰ ਪਇਆ ਤੁਧ ਆਪੇ ਆਪ ਉਪਾਇਆ ਸਭ ਜਗ ਤੁਧ ਆਪੇ ਵਸ ਕਰ ਲਿਆ ਜਨ ਨਾਨਕ ਕਉ ਪ੍ਰਭ ਕਿਰਪਾ ਧਾਰੀ ਬਿਖ ਡੁੱਬਦਾ ਕਾਢ ਲਿਆ ਮਲਾਰ ਮਹੱਲਾ ਚੌਥਾ ਗੁਰਪ੍ਰਸਾਦੀ ਅੰਮ੍ਰਿਤ ਨਹੀਂ ਪੀਆ ਤ੍ਰਿਸ਼ਨਾ ਭੂਖ ਨ ਜਾਈ ਮਨਮੁਖ ਮੂੜ ਜਲਤ ਅਹੰਕਾਰੀ ਹੋਮੈ ਵਿੱਚ ਦੁਖ ਪਾਈ ਆਵਤ ਜਾਤ ਬਿਰਥਾ ਜਨਮ ਗਵਾਇਆ ਦੁਖ ਲਾਗੈ ਪਛੋਤਾਈ ਜਿਸ ਤੇ ਉਪਜੇ ਤਿਸ ਹੈ ਨ ਚੇਤ ਹੈ ਧ੍ਰਿਗ ਜੀਵਨ ਧ੍ਰਿਗ ਖਾਈ ਪ੍ਰਾਣੀ ਗੁਰਮੁਖ ਨਾਮ ਧਿਆਈ ਹਰ ਹਰ ਕਿਰਪਾ ਕਰੇ ਗੁਰ ਮੇਲੇ ਹਰ ਹਰ ਨਾਮ ਸਮਾਈ ਰਹਾਉ ਮਨਮੁਖ ਜਨਮ ਭਇਆ ਹੈ ਬਿਰਥਾ ਆਵਤ ਜਾਤ ਲਜਾਈ ਕਾਮ ਕ੍ਰੋਧ ਡੂਬੇ ਅਭਿਮਾਨੀ ਹੋਮੈ ਵਿੱਚ ਜਲ ਜਾਈ ਤਿਨ ਸਿੱਧ ਨ ਬੁੱਧ ਭਈ ਮਤ ਮੱਧਮ ਲੋਭ ਲਹਿਰ ਦੁਖ ਪਾਈ ਗੁਰ ਬਿਹੂਨ ਮਹਾ ਦੁਖ ਪਾਇਆ ਜਮ ਪਕਰੇ ਬਿਲ ਲਾਈ ਹਰ ਕਾ ਨਾਮ ਅਗੋਚਰ ਪਾਇਆ ਗੁਰਮੁਖ ਸਹਿਜ ਸੁਭਾਈ ਨਾਮ ਨਿਧਾਨ ਵਸਿਆ ਘਟ ਅੰਤਰ ਰਸਨਾ ਹਰ ਗੁਣ ਗਾਈ ਸਦਾ ਆਨੰਦ ਰਹਿ ਦਿਨ ਰਾਤੀ ਏਕ ਸਬਦ ਲਿਵ ਲਾਈ ਨਾਮ ਪਦਾਰਥ ਸਹਿਜੇ ਪਾਇਆ ਇਹ ਸਤਿਗੁਰ ਕੀ ਵਡਿਆਈ ਸਤਿਗੁਰ ਤੇ ਹਰ ਹਰ ਮਨ ਵਸਿਆ ਸਤਿਗੁਰ ਕਉ ਸਦ ਬਲ ਜਾਈ ਮਨ ਤਨ ਅਰਪ ਰਖੋ ਸਭ ਆਗੈ ਗੁਰ ਚਰਣੀ ਚਿਤ ਲਾਈ ਆਪਣੀ ਕਿਰਪਾ ਕਰਹੋ ਗੁਰ ਪੂਰੇ ਆਪੇ ਲੈ ਹੋ ਮਿਲਾਈ ਹਮ ਲੋਹ ਗੁਰ ਨਾਭ ਬੋਹੇ ਥਾ ਨਾਨਕ ਪਾਰ ਲੰਘਾਈ ਮਲਾਰ ਮਹੱਲਾ ਚੌਥਾ ਪੜਤਾਲ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜਨ ਬੋਲਤ ਸ੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰ ਤੋਰ ਰਹਾਉ ਹਰ ਧਨ ਬਨ ਜਹੋ ਹਰ ਧਨ ਸੰਚਹੋ ਜਿਸ ਲਾਗਤ ਹੈ ਨਹੀਂ ਚੋਰ ਚਾਤ੍ਰਿਕ ਮੋਰ ਬੋਲਤ ਦਿਨ ਰਾਤੀ ਸੁਨ ਘਨ ਹਰ ਕੀ ਘੋਰ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਨਾਨਕ ਜਨ ਹਰ ਕੀਰਤ ਗਾਈ ਛੂਟ ਗਇਓ ਜਮ ਕਾ ਸਭ ਸੋਰ ਮਲਾਰ ਮਹੱਲਾ ਚੌਥਾ ਰਾਮ ਰਾਮ ਬੋਲ ਬੋਲ ਖੋਜ ਤੇ ਬਡ

0: सखाई हम हार स्यो प्रीत लागी हार हम गाव है हार हम बोल है और दुतिया प्रीत हम त्यागी मन मोहन मोरो प्रीतम राम हार परमानंद बैरागी हार देखे जीवत है नानक एक निमख पलो मुख लागी राग मलार महला पंजवा चौपदे घर पहला एक ओंकार सतगुर प्रसाद क्या तू सोच है क्या तू चितव है क्या तू करह उपाय ता को कहो परवाह काहू की जेहे गोपाल सहाए बरसे मेघ सखी घर पाहुन आए मोहे दीन कृपा निध ठाकुर नव निध नाम समाए रहाओ अनेक प्रकार भोजन बहु किए बहु बिंजन मिसटाए करी पाक साल सोच पवित्रा हुण लाभ हो भोग हर राय दुष्ट बिदारे साजन रहसे एह मंदर घर अपनाए ज्यो गृह लाल रंगियो आया ज्यो गृह लाल रंगियो आया तौ मैं सब सुख पाए संत सभा ओट गुर पूरे धुर मस्तक लेख लिखाए जन नानक कंत रंगीला पाया फिर दुख न लागै आए।
1: इस शब्द का पाठ आप संतां ने सरवण किया इहदे विच इह पंक्ति भी आई है करी पाक साल सोच पवित्रा हुण लावह भोग हर राय। नवमी टकसाल संप्रदाय पिंडरां निहंग सिंह जथेबंदियां निर्मले उदासी पुरातन जितनियां भी संस्थावां ने जदों भी कड़ा प्रसाद दी देग नूं भोग लाया जांदा है या गुरु का लंगर तैयार करके भोग लाया जांदा है ते फिर उते इस पंक्ति दा उच्चारण करदे हां करी पाक साल सोच पवित्रा हुण लावह भोग हर राय। ये पुरातन मर्यादा अनुसार इस पंक्ति नूं पढ़ के ही कृपान भेट कीती जांदी सी ते जिस नूं भोग लाउणा कहिंदे सन। पर कुछ जिहड़ियां नवीआं संस्थावां ने कमेटियां ने सभा सोसाइटियां ने उन्हां ने इस पंक्ति नूं छड के प्रवान होण दा शब्द वरतना शुरू कर दिता है। क्यों? उन्हां दे मन दे विच एक शंका पैदा होई भी हुण लाभ हो भोग हर राय भी गुरु महाराज नूं भोग नहीं लगदा यह शंका सी उन्हां दे मन दे विच गुरु महाराज नूं भोग नहीं लगदा ते फिर भोग किहनूं लगदा है। उन्हां दा तर्क यह सी ਬਈ ਜਿਹੜੇ ਪੰਡਿਤ ਲੋਕ ਮੂਰਤੀਆਂ ਨੂੰ ਭੋਗ ਲਵਾਉਂਦੇ ਨੇ ਆਹ ਉਹਨਾਂ ਦਾ ਤਰਕ ਬੜਾ ਸਪਸ਼ਟ ਰੂਪ ਦੇ ਵਿੱਚ ਸੁਣਨ ਵਾਸਤੇ ਮਿਲਦਾ। ਪਰ ਮੈਂ ਇੱਕ ਸਵਾਲ ਕਰਦਾ ਹਾਂ ਕਿ ਮੂਰਤੀਆਂ ਭੋਗ ਲਾਉਂਦੀਆਂ ਨੇ? ਜੇ ਮੂਰਤੀਆਂ ਭੋਗ ਲਾਉਂਦੀਆਂ ਨੇ ਇਹ ਤਰਕ ਮੰਨਿਆ ਜਾ ਸਕਦਾ। ਮੂਰਤੀਆਂ 'ਤੇ ਜੜ ਹੁੰਦੀਆਂ ਨੇ ਉਹਨਾਂ ਨੂੰ ਕਦੀ ਭੋਗ ਲੱਗਦਾ ਹੀ ਨਹੀਂ ਅਤੇ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਹਾਜ਼ਰ ਨਾਜ਼ਰ ਪ੍ਰਤੱਖ ਦੇ ਗੁਰੂ ਦਾ ਸਰੂਪ ਮੰਨਦੇ ਹਨ ਪਰ ਇਹਨਾਂ 'ਤੇ ਸ਼ੰਕਾ ਕਿਉਂ? ਜੇ ਸਤਿਗੁਰੂ ਹਾਜ਼ਰ ਨਾਜ਼ਰ ਨੇ ਤਾਂ ਇਹ ਪੰਕਤੀ ਪੜ੍ਹ ਕੇ ਕੋਈ ਸਾਡੇ 'ਤੇ ਪਹਾੜ ਨਹੀਂ ਡਿੱਗ ਪੈਂਦਾ ਅਤੇ ਆਪਾਂ ਜਦੋਂ ਕਿਰਪਾਨ ਭੇਟ ਕਰਨੀ ਹੈ ਜੇ ਭੋਗ ਸ਼ਬਦ ਨਹੀਂ ਵੀ ਤੁਹਾਨੂੰ ਸਿਖਾਉਂਦਾ ਇਹ ਪੰਕਤੀ ਪੜ੍ਹ ਲਓ। ਪੰਕਤੀ ਤਾਂ ਗੁਰੂ ਦੀ ਹੈ ਨਾ, ਇਹਦੇ ਨਾਲ ਕਿਰਪਾਨ ਭੇਟ ਹੋ ਜਾਵੇ ਅਤੇ ਨਾਲੇ ਸ਼ਬਦ ਗੁਰੂ ਨੂੰ ਬਾਣੀ ਦੀ ਪੰਕਤੀ ਨਾਲ ਹੀ ਭੋਗ ਲੱਗਦਾ ਹੈ। ਇਸ 'ਤੇ ਵਿਚਾਰ ਕਰਨੀ ਬਣਦੀ ਹੈ ਹਰ ਵਿਦਵਾਨ ਨੂੰ ਹਰ ਸੰਗਤ ਦੇ ਮੈਂਬਰ। ਜੇ ਗੁਰੂ ਹਾਜ਼ਰ ਨਾਜ਼ਰ ਨੇ ਫਿਰ ਕਿਉਂ ਸ਼ੰਕਾ ਕਰੀਏ ਵੀ ਨਹੀਂ ਭੋਗ ਲੱਗਦਾ? ਅਤੇ ਸਾਨੂੰ ਇਸ ਪੰਕਤੀ ਦੁਆਰਾ ਹੀ ਸੇਧ ਮਿਲਦੀ ਹੈ ਵੀ ਗੁਰੂ ਮਹਾਰਾਜ ਨੂੰ ਭੋਗ ਲਵਾਉਣ ਦੇ ਸਮੇਂ, ਕਿਰਪਾਨ ਪੇੜ 'ਤੇ ਕਰਨ ਦੇ ਸਮੇਂ ਇਸ ਪੰਕਤੀ ਦਾ ਉਚਾਰਨ ਜਦੋਂ ਪਹਿਲਾਂ ਸਾਰੀਆਂ ਸੰਪਰਦਾਵਾਂ ਜਥੇਬੰਦੀਆਂ ਕਰਦੀਆਂ ਨੇ, ਹੁਣ ਵੀ ਕਰ ਰਹੀਆਂ ਨੇ, ਅਤੇ ਅਸੀਂ ਇਸ ਨੂੰ ਕਿਉਂ ਗੁਰੇਜ਼ ਕਰ ਰਹੇ ਹਾਂ? ਇਸ ਦੇ ਉੱਤੇ ਵੀ ਵਿਚਾਰ ਕਰਨੀ ਜ਼ਰੂਰੀ ਸੀ। ਦਾਸ ਨੇ ਬੇਨਤੀ ਕਰ ਦਿੱਤੀ ਅੱਗੇ, ਤੁਹਾਡੀ ਮਰਜ਼ੀ, ਭੋਗ ਲਵਾਉਣਾ, ਭੋਗ ਮੂਰਤੀਆਂ ਨੂੰ ਲੱਗਦਾ, ਜੇ ਸ਼ੰਕਾ ਦੇ ਵਿੱਚ ਹੀ ਰਹਿਣਾ ਗੁਰੂ ਨੂੰ ਹਾਜ਼ਰ ਨਾਜ਼ਰ ਸਮਝੋ, ਜੇ ਹਾਜ਼ਰ ਨਾਜ਼ਰ ਸਮਝਣਾ ਤਾਂ ਫਿਰ ਪੰਕਤੀ ਪੜ੍ਹ ਕੇ ਕਿਰਪਾਨ ਭੇਟ ਕਰੋ, ਇਹੀ ਪੰਥ ਦੀ ਪੁਰਾਤਨ ਮਰਯਾਦਾ ਹੈ, ਅਤੇ ਅੱਗੇ ਤੁਹਾਡੀ ਮਰਜ਼ੀ। ਹਾਂਜੀ, ਅੱਗੇ ਪੜ੍ਹੀਏ।
0: ਮਲਾਰ ਮਹੱਲਾ ਪੰਜਵਾਂ, ਖੀਰ ਆਧਾਰ ਬਾਰਕ ਜਬ ਹੋਤਾ, ਬਿਨ ਖੀਰੈ ਰਹਿਣ ਨਾ ਜਾਈ।
2: ਹੋਤਾ, ਇੱਦਾਂ ਪੜ੍ਹ ਲਓ, ਹੋਤਾ ਦੀ ਥਾਂ ਤੇ
0: ਖੀਰ ਆਧਾਰ ਬਾਰਕ ਜਬ ਹੋਤਾ, ਬਿਨ ਖੀਰੈ ਰਹਿਣ ਨਾ ਜਾਈ। ਸਾਰ ਸੰਭਾਲ ਮਾਤਾ ਮੁਖ ਨੀਰੈ, ਤਬ ਉਹ ਤ੍ਰਿਪਤ ਅਘਾਈ। ਹਮ ਬਾਰਕ ਪਿਤਾ ਪ੍ਰਭ ਦਾਤਾ, ਭੁੱਲ ਹੈ ਬਾਰਕ ਅਨਕ ਲੱਖ ਬਰੀਆ, ਅਨ ਠੌਰ ਨਾਹੀ ਜਹਿ ਜਾਤਾ। ਰਹਾਉ ਚੰਚਲ ਮਤ ਬਾਰਕ ਬਪੁਰੇ ਕੀ, ਸਰਪ ਅਗਨ ਕਰ ਮੇਲੈ। ਮਾਤਾ ਪਿਤਾ ਕੰਠ ਲਾਏ ਰਾਖੈ, ਅਨਦ ਸਹਿਜ ਤਬ ਖੇਲੈ। ਜਿਸ ਕਾ ਪਿਤਾ ਤੂੰ ਹੈ ਮੇਰੇ ਸੁਆਮੀ, ਤਿਸ ਬਾਰਕ ਭੂਖ ਕੈਸੀ। ਨਵ ਨਿਧ ਨਾਮ ਨਿਧਾਨ ਗ੍ਰਹਿ ਤੇਰੈ, ਮਨ ਬਾਂਛੈ ਸੋ ਲੈਸੀ। ਪਿਤਾ ਕਿਰਪਾਲ ਆਗਿਆ ਇਹ ਦੀਨੀ, ਬਾਰਕ ਮੁਖ ਮੰਗੈ ਸੋ ਦੇਨਾ। ਨਾਨਕ ਬਾਰਕ ਦਰਸ ਪ੍ਰਭ ਚਾਹੈ, ਮੋਹੇ ਹਿਰਦੈ ਬਸਹਿ ਨਿਤ ਚਰਣਾ। ਮਲਾਰ ਮਹੱਲਾ ਪੰਜਵਾਂ, ਸਗਲ ਵਿਧੀ ਜੁਰ ਆਹਰ ਕਰਿਆ, ਤਜਿਓ ਸਗਲ ਅੰਦੇਸਾ। ਕਾਰਜ ਸਗਲ ਆਰੰਭਿਓ ਘਰ ਕਾ, ਠਾਕੁਰ ਕਾ ਪਾਰੋਸਾ। ਸੁਣੀਐ ਬਾਜੈ ਬਾਜ ਸੁਹਾਵੀ, ਭੋਰ ਭਇਆ ਮੈਂ ਪ੍ਰਿਯ ਮੁਖ ਪੇਖੇ, ਗ੍ਰਹਿ ਮੰਗਲ ਸੁਹ ਲਾਵੀ। ਰਹਾਉ ਮਨੁਆ ਲਾਏ ਸਵਾਰੇ ਥਾਨਾ, ਪੁੱਛੋ ਸੰਤਾ ਜਾਏ ਖੋਜਤ, ਖੋਜਤ ਮੈਂ ਪਾਹੁਨ ਮਿਲਿਓ, ਭਗਤ ਕਰੋ ਨਿਵ ਪਾਏ। ਜਬ ਪ੍ਰਿਯ ਆਏ ਬਸੇ ਗ੍ਰਹਿ ਆਸਨ, ਤਬ ਹਮ ਮੰਗਲ ਗਾਇਆ। ਮੀਤ ਸਾਜਨ ਮੇਰੇ ਭਏ ਸੁਹੇਲੇ, ਪ੍ਰਭ ਪੂਰਾ ਗੁਰੂ ਮਿਲਾਇਆ। ਸਖੀ ਸਹੇਲੀ ਭਏ ਆਨੰਦਾ, ਗੁਰ ਕਾਰਜ ਹਮਰੇ ਪੂਰੇ। ਕਹੋ ਨਾਨਕ ਵਰ ਮਿਲਿਆ ਸੁਖਦਾਤਾ, ਛੋੜ ਨਾ ਜਾਈ ਦੂਰੇ। ਮਲਾਰ ਮਹੱਲਾ ਪੰਜਵਾਂ, ਰਾਜ ਤੇ ਕੀਟ, ਕੀਟ ਤੇ ਸੁਰਪਤ, ਕਰ ਦੋਖ ਜਠਰ ਕਉ ਭਰਤੇ। ਕ੍ਰਿਪਾ ਨਿਧ ਛੋੜ ਆਨ ਕੋ ਪੂਜ ਹੈ, ਆਤਮ ਘਾਤੀ ਹਰਤੇ। ਹਰ ਬਿਸਰਤ ਤੇ ਦੁਖ ਦੁਖ ਮਰਤੇ, ਅਨਕ ਬਾਰ ਭ੍ਰਮ ਹੈ ਬਹੁ ਜੋਨੀ, ਟੇਕ ਨਾ ਕਾਹੂ ਧਰਤੇ। ਰਹਾਉ ਤਿਆਗ ਸੁਆਮੀ ਆਨ ਕੋ ਚਿਤਵਤ, ਮੂੜ ਮੁਗਧ ਖਲ ਖਰ ਤੇ। ਕਾਗਰ ਨਾਵ ਲੰਘੈ ਕਤ ਸਾਗਰ, ਬ੍ਰਿਥਾ ਕਥਤ ਹਮ ਤਰਤੇ। ਸਿਵ ਬਿਰੰਚ ਅਸੁਰ ਸੁਰ ਜੇਤੇ, ਕਾਲ ਅਗਨ ਮਹਿ।

0: ਬਿਨ ਭਰਤ ਆਰੇ ਬਿਨੋ ਸੁਨਿਓ ਜਬ ਠਾਕੁਰ ਮੇਰਾ ਬੇਗ ਆਇਓ ਕਿਰਪਾ ਧਾਰੇ ਕਹੋ ਨਾਨਕ ਮੇਰੋ ਬਣਿਓ ਸੁਹਾਗੋ ਪਤ ਸੋਭਾ ਭਲੇ ਅਚਾਰੇ ਮਲਾਰ ਮਹੱਲਾ ਪੰਜਵਾ ਪ੍ਰੀਤਮ ਸਾਚਾ ਨਾਮ ਧਿਆਏ ਦੁਖ ਦਰਦ ਬਿਨਸੈ ਭਾਵ ਸਾਗਰ ਗੁਰ ਕੀ ਮੂਰਤ ਹਿਰਦੈ ਬਸਾਏ ਰਹਾਉ ਦੁਸ਼ਮਣ ਹਤੇ ਦੁਖੀ ਸਭ ਵਿਆਪੇ ਹਰ ਸਰਣਾਈ ਆਇਆ ਰਾਖਣ ਹਾਰੈ ਹਾਥ ਦੇ ਰਾਖਿਓ ਨਾਮ ਪਦਾਰਥ ਪਾਇਆ ਕਰ ਕਿਰਪਾ ਕਿਲ ਵਿਖ ਸਭ ਕਾਟੇ ਨਾਮ ਨਿਰਮਲ ਮਨ ਥੀਆ ਗੁਣ ਨਿਧਾਨ ਨਾਨਕ ਮਨ ਵਸਿਆ ਬਾਹੁੜ ਦੁਖ ਨਾ ਥੀਆ
1: ਇੱਥੇ ਨਿਰਮਲ ਮਨ ਦੀਆ ਸੀ ਪਿੱਛੇ ਦੁਆਰੇ ਪੜ੍ਹ ਲੋ ਪੰਕਤੀ
0: ਕਰ ਕਿਰਪਾ ਕਿਲ ਵਿਖ ਸਭ ਕਾਟੇ ਨਾਮ ਨਿਰਮਲ ਮਨ ਦੀਆ ਗੁਣ ਨਿਧਾਨ ਨਾਨਕ ਮਨ ਵਸਿਆ।

ਮਨ ਤਨ ਰਵ ਰਹਿਆ ਜਗਦੀਸ਼ਵਰ ਪੇਖਤ ਸਦਾ ਹਜੂਰੇ ਨਾਨਕ ਰਵ ਰਹਿਓ ਸਭ ਅੰਤਰ ਸਰਬ ਰਹਿਆ ਭਰਪੂਰੇ ਮਲਾਰ ਮਹੱਲਾ ਪੰਜਵਾ ਹਰ ਕੈ ਭਜਨ ਕੌਣ ਕੌਣ ਨਾ ਤਾਰੇ ਖਗ ਤਨ ਮੀਨ ਤਨ ਮ੍ਰਿਗ ਤਨ ਬ੍ਰਾਹ ਤਨ ਸਾਧੂ ਸੰਗ ਉਧਾਰੇ ਰਹਾਓ ਦੇਵ

ਅਚੁੱਤ ਅਬਿਨਾਸੀ ਕਿਲ ਵਿਖ ਕਾਢੇ ਹੈ ਛਾਂਟ ਕਲ ਕਲੇਸ਼ ਮਿਟੇ ਦਾਸ ਨਾਨਕ ਬਹੁਰ ਨਾ ਜੋਨੀ ਮਾਟ ਮਲਾਰ ਮਹੱਲਾ ਪੰਜਵਾ ਬਹੁ ਬਿਧ ਮਾਇਆ ਮੋਹ ਹੈਰਾਨੋ ਕੋਟ ਮਧੇ ਕੋ ਬਿਰਲਾ ਸੇਵਕ ਪੂਰਨ ਭਗਤ ਚਿਰਾਨੋ ਰਹਾਓ ਇਤ ਉਤ ਡੋਲ ਡੋਲ ਸ਼ਰਮ ਪਾਇਓ ਤਨ ਤਨ ਹੋਤ ਬਿਰਾਨੋ ਲੋਕ ਦੁਰਾਏ ਕਰਤ ਠਗਿਆਈ ਹੋਤਾਓ ਸੰਗ ਨਾ ਜਾਨੋ ਮ੍ਰਿਗ ਪੰਖੀ ਮੀਨ ਦੀਨ ਨੀਚ ਇਹ ਸੰਕਟ ਫਿਰ ਆਨੋ ਕਹੋ ਨਾਨਕ ਪਾਹਨ ਪ੍ਰਭ ਤਾਰਹੋ ਸਾਧ ਸੰਗਤ ਸੁਖ ਮਾਨੋ ਮਲਾਰ ਮਹੱਲਾ ਪੰਜਵਾ ਦੁਸ਼ਟ ਮੂਹੇ ਬਿਖ ਖਾਈ ਰੀ ਮਾਈ ਜਿਸਕੇ ਜੀ ਤਿੰਨ ਹੀ ਰੱਖ ਲੀਨੇ ਮੇਰੇ ਪ੍ਰਭ ਕੋ ਕਿਰਪਾ ਆਈ ਰਹਾਓ ਅੰਤਰ ਜਾਮੀ ਸਭ ਮਹਿ ਵਰਤੈ ਤਾਂ ਭਉ ਕੈਸਾ ਭਾਈ ਸੰਗ ਸਹਾਈ ਛੋੜ ਨਾ ਜਾਈ ਪ੍ਰਭ ਦੀਸੈ ਸਭਨੀ ਠਾਈ ਅਨਾਥਾ ਨਾਥ ਦੀਨ ਦੁਖ ਭੰਜਨ ਆਪ ਲੀਏ ਲੜ ਲਾਈ ਹਰ ਕੀ ਓਟ ਜੀਵਹਿ ਦਾਸ ਤੇਰੇ ਨਾਨਕ ਪ੍ਰਭ ਸਰਨ ਆਈ ਮਲਾਰ ਮਹੱਲਾ ਪੰਜਵਾ ਮਨ ਮੇਰੇ ਹਰ ਕੇ ਚਰਨ ਅਰਵੀਜੈ ਦਰਸ ਪਿਆਸ ਮੇਰੋ ਮਨ ਮੋਹਿਓ ਹਰ ਪੰਖ ਲਗਾਏ ਮਲੀਜੈ ਰਹਾਓ ਖੋਜਤ ਖੋਜਤ ਮਾਰਗ ਪਾਇਓ ਸਾਧੂ ਸੇਵ ਕਰੀਜੈ ਧਾਰ ਅਨੁਗ੍ਰਹ ਸੁਆਮੀ ਮੇਰੇ ਨਾਮ ਮਹਾਰਸ ਪੀਜੈ ਤ੍ਰਾਹੇ ਤ੍ਰਾਹੇ ਕਰ ਸਰਨੀ ਆਏ ਜਲ ਤੋ ਕਿਰਪਾ ਕੀਜੈ ਕਰ ਗਹਿ ਲੇਹੋ ਦਾਸ ਆਪਣੇ ਕਹੋ ਨਾਨਕ ਆਪਣੋ ਕੀਜੈ ਮਲਾਰ ਮਹੱਲਾ ਪੰਜਵਾ ਪ੍ਰਭ ਕੋ ਭਗਤ ਬਛਲ ਬਿਰਦਾਇਓ ਨਿੰਦਕ ਮਾਰ ਚਰਨ ਤਲ ਦੀਨੇ ਆਪਣੋ ਜਸ ਵਰਤਾਇਓ ਰਹਾਓ ਜੈ ਜੈ ਕਾਰ ਕੀਨੋ ਸਭ ਜਗ ਮਹਿ ਦਇਆ ਜੀਅਨ ਮਹਿ ਪਾਇਓ ਕੰਠ ਲਾਏ ਆਪਣੋ ਦਾਸ ਰਾਖਿਓ ਤਾਤੀ ਵਾਓ ਨਾ ਲਾਇਓ ਅੰਗੀਕਾਰ ਕੀਓ ਮੇਰੇ ਸੁਆਮੀ ਭ੍ਰਮ ਭਉ ਮੇਟ ਸੁਖਾਇਓ ਮਹਾ ਆਨੰਦ ਕਰਹੋ ਦਾਸ ਹਰ ਕੇ ਨਾਨਕ ਵਿਸ਼ਵਾਸ

0: ਸਤਨਾਮ
1: ਆਪ ਸੋ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਬੜੇ ਪ੍ਰੇਮ ਨਾਲ ਆਪ ਜੀ ਹਾਜ਼ਰੀਆਂ ਭਰ ਰਹੇ ਹੋ। 16 ਤਰੀਕ ਵਾਲੇ ਦਿਨ ਸੰਪੂਰਨਤਾ ਤੋਂ ਬਾਅਦ ਕੁਝ ਪ੍ਰੇਮੀਆਂ ਨੂੰ ਪੋਥੀਆਂ ਦੀ ਜ਼ਰੂਰਤ ਹੈ। ਜਿਹੜੀਆਂ ਸੰਗਤਾਂ ਨੇ ਮਹਾਰਾਜ ਜੀ ਦੀਆਂ ਸੈਂਚੀਆਂ ਪੋਥੀ ਸਾਹਿਬ ਭਾਵ ਲੈ ਕੇ ਜਾਣੇ ਹੋਣ, ਇੱਕ ਰੇਲ ਤੇ ਨਾਲ ਇੱਕ ਪੋਥੀ ਸਾਹਿਬਾਂ ਦਾ ਸੈੱਟ $70 ਇਹਨਾਂ ਦੀ ਖੇਡਾਂ ਹੈ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀਆਂ ਨੇ ਉਸ ਦਿਨ ਬਾਹਰ ਸਟਾਲ ਲੱਗਿਆ ਹੋਏਗਾ, ਉੱਥੇ ਸੇਵਾਦਾਰ ਖੜੇ ਹੋਣਗੇ। $70 ਤੁਸੀਂ ਕੈਸ਼ ਵੀ ਦੇ ਸਕਦੇ ਹੋ, ਕਾਰਡ ਰਾਹੀਂ ਵੀ ਭੇਟ ਕਰ ਸਕਦੇ ਹੋ। ਉਹਦੇ ਵਿੱਚ ਇੱਕ ਰੇਲ ਤੇ ਦੋ ਪੋਥੀਆਂ ਦਾ ਇੱਕ ਸੈੱਟ ਸੰਪੂਰਨ, ਸੋ ਉਹ ਆਪ ਜੀ ਨੂੰ ਦਿੱਤਾ ਜਾਏਗਾ। ਜੇ ਤਿੰਨੋਂ ਭਾਵੇਂ ਲੜੀਵਾਰ ਲੈ ਲਿਓ, ਭਾਵੇਂ ਬਾਦਸ਼ੀਰ, ਭਾਵੇਂ ਰੰਗਦਾਰ, ਤਿੰਨਾਂ ਦਾ ਇੱਕ ਤਿੰਨਾਂ ਦੀ ਇੱਕੋ ਹੀ ਮਾਇਆ ਹੈ, $70 ਨਾਲ ਰੇਲ ਤੇ ਨਾਲ ਉਹਦੇ ਪੋਥੀਆਂ। ਇਹ ਕੁਝ ਸੰਗਤਾਂ ਪੁੱਛਦੀਆਂ ਸੀ, ਉਹਨਾਂ ਦੀ ਜਾਣਕਾਰੀ ਦੀ ਬੇਨਤੀ ਕੀਤੀ ਹੈ। ਸਭਨਾਂ ਦਾ ਧੰਨਵਾਦ। ਰਹਿੰਦਿਆਂ ਦਿਨਾਂ ਵਿੱਚ ਪੱਤ ਚੜ ਕੇ ਹਾਜ਼ਰੀਆਂ ਭਰੀਓ। ਬਖਸ਼ੋ ਬਖਸ਼ਿਓ ਜੀ। ਵਾਹਿਗੁਰੂ
0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨ ਵਜੀਆ ਵਾਧਾਈਆ

ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਾਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੀਰੇ।

ਆਪਣੇ ਭਾਣੇ ਅੰਦਰ ਸੁੱਖਾਂ ਦੀ ਬਤੀਤ ਕਰਵਾਉਣੀ, ਅੰਮ੍ਰਿਤ ਵੇਲੇ ਦੇ ਜਾਗਣੇ, ਨਾਮ ਦਾਨ ਇਸ਼ਨਾਨ ਦ੍ਰਿੜ ਕਰਵਾਉਣਾ, ਗਰੀਬ ਨਿਵਾਜ, ਆਪ ਜੀ ਕੇ ਹਜ਼ੂਰ

ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ। ਗਰੀਬ ਨਿਵਾਜ ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ

ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਤੂੰ ਸਮਰੱਥ ਅਕਥ ਅਗੋਚਰ,

ਮਹਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾਹੋਈ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸੇਵਰ ਹੋ ਸਿਜਣਹਾਰੋ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਓਂ ਵਾਰੀ ਜਿਤ ਸੋਹਿਲਾ ਸਦਾ।

ਸੰਬਤ ਸਾਹਾ ਲਿਖਿਆ ਮਿਲਕਰ ਪਾਵ ਹੋ ਤੇਲ ਦੇਹੁ ਸੱਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੈ ਨਿਤ ਭਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸਮਹਲਾ ਪਹਿਲਾ ਸੇ ਕਰ

ਆਉ ਵਿਸਵੇ ਚਸਗਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹੋ ਹੂਆ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤ ਕੇ ਕੀਤੇ ਵੇਸੋ ਰਾਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੁੱਪ ਮਲਿਆਨ ਲੋ ਪਵਨ ਚਵਨੋ ਕਰੇ ਸਗਲ ਬੁਨ ਰਾਏ।

ਨੈਣ ਹੈ ਤੋਏ ਕੋ ਸਹਿਸ ਮੁਤਨ ਨਾਇਕ ਤੋਹੀ ਸਹਿਸ ਪਦ ਬਿਮਲ ਨਾਨ ਇੱਕ ਪਦ ਗੰਧ ਬਿਨ ਸਹਿਤ ਗੰਧ ਵਿੱਚ ਅਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾ ਕੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੇ ਸੁਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨੰਦ ਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰਕੋ ਓਏ ਜਾਤ ਤੇਰੇ ਨਾਏ ਵਾਸਾ ਰਾਗ ਗੌੜੀ ਪੂਰੀ ਮਹੋਨਾ ਚੌਥਾ ਕਾਮ ਕ੍ਰੋਧ ਨਗਰ ਬਹਿ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਾਢੰਡੌਤ ਪੁਨ ਵੱਡਾ ਹੈ ਰਹਾਉ ਸਾਗਤ ਹਰ ਰਾ ਸਾਧਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚੱਲ ਹੈ ਇੰਚ ਵੈ ਦੁਖ ਪਾਵ ਹੈ ਜਮਕਾਲ ਸਹ ਹੈ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋ

ਕੌੜੀ ਪੂਰਵੀ ਮਹੱਲਾ ਪੰਜੇਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾੜ ਚੱਲ ਹੋ ਹਰ ਲਾਹਾ ਆਗੈ ਬਸਨ ਸੁਹੇਲਾ ਔਤ ਘਟੇ ਦਿਨ ਸੁਰੈਣਾ ਰੇ ਮਨ ਗੁਰਮਿਲ ਕਾਜ ਸਵਾਰੇ ਰਹਾ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਈ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਣੈ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ, ਘਰ ਨੋ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਗਰੀਬ ਨਿਵਾਜ ਪਾਤਸ਼ਾਹ ਆਪ ਜੀ ਕੇ ਹਜ਼ੂਰ ਅਰਦਾਸ ਹੈ, ਦੀਵਾਨ ਦੀ ਸੰਪੂਰਨਤਾ ਉਪਰੰਤ ਆਪ ਜੀ ਨੇ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ। ਆਪ ਜੀ ਦੇ ਸੁੰਦਰ ਸਰੂਪ ਦੀ ਟਹਿਲ ਸੇਵਾ ਹੋਈ, ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਗਿਆ। ਬਾਣੀ ਪੜ੍ਹਦਿਆਂ, ਸੇਵਾ ਕਰਦਿਆਂ, ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਸੇਵਾਦਾਰ ਸੰਗਤ ਹਾਜ਼ਰ ਹੈ। ਆਪ ਜੀ ਆਪਣੇ ਸੁੰਦਰ ਆਸਣਾਂ ਉੱਪਰ ਬਿਰਾਜਮਾਨ ਹੋ ਕੇ ਆਰਾਮ ਫੁਰਮਾਓ, ਸੇਵਕਾਂ ਨੂੰ ਖੁਸ਼ੀਆਂ ਬਖਸ਼ੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: दिन रात नानक चाओ ए हो नानक चाओ ए हो
1: ਕਾਰਕ ਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਮਨ ਨੂੰ ਭਾਵੇ ਕਰਕੇ ਜੋ ਕਰ ਨਿਹਾਲ ਹੋ ਜਾਵੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨ ਨੂੰ ਭਾਵੇ ਕਰਕੇ ਜੋ ਕਰ ਨਿਹਾਲ ਹੋ ਜਾਵੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ।

0: ਮਹਾਰਾਜ ਆਪਣੀ ਅਲਿਆ ਬਦੂਕ ਧਾਰੀ ਪੰਮ ਧਾਰੀ ਚੋਲਾ ਚੰਗਾ ਚੰਗਾ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨਾਂ ਨੂੰ ਭਾਵੇ ਸੁਣ ਕੇ ਨਿਹਾਲੋ ਜਾਵੇ ਪਦੇ ਭਾਵੇ
1: ਗੋਜ ਗੋਜ ਗਾਲੋ ਬਲਾਵੇ ਨਾਲ ਜਾਵੇ ਮੀਰੀ ਪੀਰੀ ਰੇ ਮਾਲਕ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਚਰਨਾਂ ਨੂੰ ਭਾਵੇ
2: ਗੱਜ ਕੇ ਗੱਜ ਗਾਵੇ ਨਿਹਾਲੋ ਜਾਵੇ ਗੁਰੂ ਕੇ ਚਰਨਾਂ ਦੇ ਉੱਤੇ ਆਵੇ ਨਿਹਾਲੋ ਜਾਵੇ ਧੰਨ ਦਸ਼ਮੇਸ਼ ਪਾਤਸ਼ਾਹ ਦਸਵੀਂ ਪਾਤਸ਼ਾਹ ਦੋਸ ਦਮਨ ਸਰਵੰਸ ਦਾੜੀ ਸੰਤ ਸਪਾਈ ਧੰਨ ਧੰਨ ਮਹਾਕਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਟਿਆ ਬਾਜਾ ਵਾਲੇ ਸਤਿਗੁਰੂ ਫੌਜਾਂ ਰੱਖਿਓ ਤਿਆਰ ਬੇੜ ਤਿਆਰ ਸ਼ਹੀਦੋ ਸਿੰਘੋ ਸਰਬੱਤ ਗੁਰੂ ਖਾਲਸਾ ਜੀਓ ਅਕਾਲ ਹੀ ਅਕਾਲ ਬੋਲੇ ਸੋ ਨਿਹਾਲੋ
1: ਕਰੋ ਜਾਵੇ ਨਿਹਾਲੋ ਜਾਵੇ ਸ਼ਹੀਦਾਂ ਸਿੰਘਾਂ ਦੇ ਮਨ ਨੂੰ ਭਾਵੇ
3: ਦੇਗ ਤੇਗ ਦੇਗ ਤੇਗ ਪੰਥ ਕੀ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ ਝੂਲ ਤੇ ਨਿਸ਼ਾਨ ਰਹੇ ਲਾਗ ਤੇ ਦੀਵਾਨ ਰਹੇ ਲਾਗ ਤੇ ਦੀਵਾਨ ਰਹੇ ਬੋਲੇ ਸੋ ਨਿਹਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਵਿਨ ਭਾਣੇ ਕੇ ਨਹਾਏ ਕਰੀ, ਜੇਤੀ ਸਿਰਠ ਉਪਾਈ ਵੇਖਾ, ਵਿਨ ਕਰਮਾ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਨਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ, ਤਾਂ ਵਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟਕਾਰ, ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ, ਤੇਹਾ ਕੋਏ ਨਾ ਸੁਝਈ, ਜੇ ਤਿਸ ਗੁਣ ਕੋਏ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅਠਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤ ਸਾਹ, ਸੁਣਿਆ ਅੰਧੇ ਪਾਵਹਿ ਰਾਹ, ਸੁਣਿਆ ਹਾਥ ਹੋਵੈ ਅਸਗਾਹ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛੁਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹੇ ਚੋਟਾ ਨਾ ਖਾਏ, ਮੰਨੈ ਜਾਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵਹਿ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹ ਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕੈ ਕਰਨੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰਖਿਆ ਜਿਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਨ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਨ ਸੁਆਲਿਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਉ ਏਕੋ ਕਵਾਉ, ਤਿਸ ਤੇ ਹੋਏ ਲੱਖ ਦਰਿਆਉ, ਕੁਦਰਤ ਕਮਨ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵੀ

ਜਾਹਿ ਕਿਤੇ ਕਹਿ ਕਹਿ ਉਠ ਉਠ ਜਾਹਿ ਏਤੇ ਕੀਤੇ ਹੋਰ ਕਰੇਹਿ ਤਾ ਆਖ ਨਾ ਸਕਹਿ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰ ਗਾ ਵਾਰਾ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰਿ ਸਿਉ ਕਹੀਅਨ ਕਿਤੇ ਗਾਵਣ ਹਾਰੇ ਗਾਵਹਿ ਤੁਹਨੋ ਪਾਉਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਦਾਸਨ ਬੈਠੇ ਦੇਵ ਤੇ ਆਧਾਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਣ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਾਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾਕਾਰ ਕਰ ਰੱਖੇ ਧਾਰੇ ਸੇਈ ਤੁਧ ਨੋ ਗਾਵਹਿ ਜੋ ਤੁਧ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਸੇ ਮੈਂ ਚੇਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੀਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ

ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ ਏ ਤੁਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਨ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵੀ

ਪੀਐ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਨਿਆ ਹਰ ਮੰਗਲ ਗਾਓ ਸਖੀ ਗ੍ਰਿਹ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨਿਤ ਰਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਏ ਸਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ ਸਾਚੈ ਸੁਣਨੈ ਨੋ ਪਠਾਏ ਸਰੀਰ ਲਾਏ ਸੁਨਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾ ਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਨਹੋ ਪਵਿੱਤਰ ਹੋਵਹੋ ਸਾਚੈ ਸੁਣਨੈ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੈ ਲਾਏ ਭਾਵਨੀ ਇੱਕ ਨਾ ਦਸਵਾ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਾਵ ਨਿਦ ਤਿਸ ਦਾ ਅੰਤ ਨਾ ਜਾਈ ਪਾਇਆ ਕਹੈ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵਹੋ ਗਾਵਹੋ ਤਾ ਸੋਹਿਲਾ ਘਰ ਸਾਚੈ ਜਿਥੈ ਸਦਾ ਸੱਚ ਧਿਆਵਹੀ ਸਚੋ ਧਿਆਵਹਿ ਜਾ ਤੁਧ ਭਾਵਹਿ ਗੁਰਮੁਖ ਜਿਨ੍ਹਾਂ ਬੁਝਾਵਹੀ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹੇ ਕਹੈ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵਹੇ ਅਨੰਦ ਸੁਨਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵੇਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ
बिनवंत नानक गुर चरण लागे, वाजे अनहद तुरे।

ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੁਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
1: ਵਾਹਿਗੁਰੂ
0: ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ ਆਪ ਜੀ ਦੇ ਸੇਵਕਾਂ ਕੋਲੋਂ ਬਾਣੀ ਪੜਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਸਤਿਗੁਰੂ ਜੀ ਇਸੇ ਤਰ੍ਹਾਂ ਜੋੜੀ ਰੱਖਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਮਹਾਰਾਜ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ। ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

그를

ਸਾਜ ਕਰਾਸਨ ਡਿਠੋ ਚਾਓ। ਦਾਤਾ ਕਰਤਾ ਆਪ ਤੂੰ ਤੁਸੇ ਕਰੇ ਪਸਾਓ, ਤੂੰ ਜਾਣੋ ਸਭ ਸੇ ਦੇ ਲਿਖ।

ਸਹਿਜ ਬੁੱਧ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋ ਸੁਭਾਇਆ। ਸਤਿਗੁਰ ਮਿਲੀਏ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨ

0: ਰਹੇ ਸੀਸ ਨਿਭਾਇਆ ਕਿਆ ਥੀਏ ਜਾਰ ਤੈ ਕਸੂਤੇ ਜਾਹੀ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਲ ਕੂਜ ਸਬਗਲ ਸਮਾਦੰ ਮੁੱਖ ਝੂਠ ਵਿਭੂਖਣ।

ਸਾਹਿਬ ਜੀ ਹਮ ਸਰ ਦੀਨ ਦਇਆਲ ਨਾ ਤੁਮ ਸਰ ਹਬ ਪਤੀ ਹਾਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਬਹੁਤ ਜਨਮ ਬਿਛੜੇ ਥੇ ਮਾਧੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵਾ ਚਿਰ ਪਇਓ ਦਰਸ਼ਨ ਦੇਖੇ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਧੋ

ਸਤਿਗੁਰ ਪ੍ਰਸਾਦ ਆਦ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ, ਆਦ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ, ਸਿਮਰੋ ਜਾਸ ਵਿਸਵੰਗ ਭਰ ਏਕੈ, ਨਾਮ ਜਪਤ ਅਗੰਤ ਅਨੇਕੈ, ਵੇਦ ਪੁਰਾਣ ਸਿਮਰਤ ਸੁਧਾਖਿਅਰ, ਕੀਨੇ ਰਾਮ ਨਾਮ ਇੱਕ ਆਖਿਅਰ, ਕਿਨਕਾ ਏਕ ਜਿਸ ਜੀਅ ਵਸਾਵੈ।

ਨਾਨਕ ਉਨ ਸੰਗ ਮੋਹਿ ਉਧਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ, ਦਸਾਂਹੀ ਪਾਤਸ਼ਾਹੀਓ ਕੀ ਆਤਮਕ ਜੋਤ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨਾ ਅੰਦਰ ਹਾਜ਼ਰੀਆਂ ਲਗਵਾ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡ ਭਾਗੇ ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਸਦਕਾ ਆਪਾਂ ਨੂੰ ਸੰਗਤ ਵਿੱਚ ਆਉਣ ਦੀਆਂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਦੀਆਂ ਸੁਭਾਗ ਘੜੀਆਂ ਪ੍ਰਾਪਤ ਹੋਈਆਂ ਨੇ। ਦਾਸ ਤੋਂ ਪਹਿਲਾਂ ਬਹੁਤ ਹੀ ਸਨਮਾਨਯੋਗ ਕੀਰਤਨੀਏ ਭਾਈ ਜਗਦੀਪ ਸਿੰਘ ਜੀ, ਤਿੰਨਾਂ ਦੇ ਕੀਰਤਨੀ ਜਥੇ ਪਾਸੋਂ ਆਪ ਸੰਗਤਾਂ ਨੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਕੇ ਲਾਹੇ ਲਏ ਨੇ। ਆਓ ਗੁਰਸੰਗਤ ਜੀ, ਹੁਣ ਸਮਾਂ ਹੋਇਆ ਜੋ ਚੱਲ ਰਹੀ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਅੰਦਰ 52 ਅੱਖਰੀ ਪਾਵਨ ਬਾਣੀ ਦੀ ਸਮਾਪਤੀ ਹੋਈ। ਅੱਜ 262 ਅੰਗ ਉੱਪਰ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਆਰੰਭ ਹੋ ਰਹੀ ਹੈ। ਮਹਾਰਾਜ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਰੱਖ ਕੇ ਆਪ ਹੀ ਇਹ ਸੇਵਾ ਲੈਣ ਔਰ ਸਾਨੂੰ ਪਾਵਨ ਬਾਣੀ ਦੀ ਵਿਚਾਰ ਸਰਵਣ ਕਰਨ ਦਾ, ਵਿਚਾਰ ਕਰਨ ਦਾ ਬਲ ਉੱਦਮ ਬਖਸ਼ਿਸ਼ ਕਰਨ। ਬਾਣੀ ਦੀ ਕਥਾ ਸੁਖਦਾਈ ਹੈ, ਸੁਣ ਹਰ ਕਥਾ ਉਤਾਰੀ ਮੈਲ, ਜਿਸ ਦੇ ਨਾਲ ਮਨ ਦੀ ਮੈਲ ਉਤਰਦੀ ਹੈ। ਮਨ ਦੀ ਪਵਿੱਤਰਤਾ ਹੋਣ ਕਰਕੇ ਹੀ ਪਰਮਾਤਮਾ ਦਾ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਵੱਸਦਾ ਹੈ ਔਰ ਵਸਿਆ ਹੋਇਆ ਨਾਮ ਹੀ ਜੀਵ ਦੀ ਕਲਿਆਣ ਕਰਦਾ ਹੈ। ਇੱਕ ਵਾਰ ਸਾਰੀ ਸੰਗਤ ਦਿਓ ਅਸੀਸ ਰਸਨਾ ਕਰੋ ਪਵਿੱਤਰ ਪਿਆਰ ਸਤਿਕਾਰ ਸਹਿਤ ਲਵ ਹਾਜ਼ਰੀਆਂ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਸ ਪਾਵਨ ਬਾਣੀ ਦੀ ਉਥਾਨਕਾ ਇਤਿਹਾਸ ਅੰਦਰ ਇਸ ਪ੍ਰਕਾਰ ਲਿਖੀ ਹੋਈ ਹੈ, ਜਿਸ ਵਕਤ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਧਰਤੀ ਨੂੰ ਵੀ ਧੀਰਜ ਦੇਣ ਵਾਲੇ ਪ੍ਰਤੱਖ ਹਰੀ ਪਾਰ ਬ੍ਰਹਮ ਦਾ ਸਰੂਪ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਨੁੱਖਤਾ ਦੀ ਕਲਿਆਣ ਵਾਸਤੇ ਸਾਡੇ ਜੀਵਾਂ ਦੇ ਉਧਾਰ ਦੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸ਼੍ਰੀ ਰਾਮਸਰ ਸਾਹਿਬ ਵਾਲੇ ਅਸਥਾਨ 'ਤੇ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਪਾਸੋਂ ਲਿਖਵਾ ਰਹੇ ਨੇ। ਉਸ ਵਕਤ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਹੀ ਆ ਕੇ ਸਿੱਖਾਂ ਨੇ ਬੇਨਤੀ ਕੀਤੀ ਸੀ, ਅੰਮ੍ਰਿਤ ਵੇਲੇ ਪਹਿਰਾ ਤਰੇਂਦਿਆਂ ਉੱਠ ਕੇ ਸਤਿਗੁਰੂ ਜੀ ਨੇ ਇਸ਼ਨਾਨ ਕਰਕੇ ਜਿੱਥੇ ਆਪਾਂ ਰਾਮਸਰ ਸਾਹਿਬ ਦੇ ਨਾਲ ਹੀ ਮੰਜੀ ਸਾਹਿਬ ਅਸਥਾਨ ਦੇਖਦੇ ਹਾਂ, ਜਿਨ੍ਹਾਂ ਨੇ ਦਰਸ਼ਨ ਕੀਤਾ ਹੈ ਉਹਨਾਂ ਨੂੰ ਪਤਾ ਹੋਵੇਗਾ ਕਿ ਸ਼ਹੀਦਾਂ ਸਾਹਿਬ ਦੇ ਨਾਲ ਸ਼੍ਰੀ ਹਰਿਮੰਦਰ ਸਾਹਿਬ ਤੋਂ ਚੜ੍ਹਦੇ ਵਾਲੇ ਪਾਸੇ ਪਹਾੜ ਵਾਲੇ ਪਾਸੇ ਰਾਮਸਰ ਸਾਹਿਬ ਵਾਲਾ ਸਥਾਨ ਹੈ, ਔਰ ਉਹ ਜਿਹੜਾ ਸਰੋਵਰ ਹੈ ਉਹਦੇ ਬਿਲਕੁਲ ਨੇੜੇ ਇੱਕ ਅਸਥਾਨ ਬਣਿਆ ਹੋਇਆ, ਉਹਦਾ ਨਾਮ ਹੈ ਮੰਜੀ ਸਾਹਿਬ। ਉਸ ਅਸਥਾਨ 'ਤੇ ਬਿਰਾਜਮਾਨ ਹੋ ਕੇ ਸਤਿਗੁਰੂ ਜੀ ਪਰਮਾਤਮਾ ਦੇ ਸਿਮਰਨ ਦੇ ਵਿੱਚ ਲੀਨ ਸਤਿਗੁਰੂ ਜੀ ਉੱਥੇ ਬਿਰਾਜਮਾਨ ਨੇ, ਅੰਤਰ ਧਿਆਨ ਹੋ ਕੇ ਬੈਠੇ ਨੇ। ਗੁਰੂ ਸਾਹਿਬ ਜੀ ਦਾ ਹੁਕਮ ਵੀ ਹੈ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਭਾਰੀ ਕਰੀ ਤਪੱਸਿਆ ਵੱਡਾ ਭਾਗ ਹਰ ਸਿਉਂ ਬਣ ਆਈ। ਉਸ ਵੇਲੇ ਸਿੱਖ ਇਕੱਤਰ ਹੋ ਕੇ ਗਏ, ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਸਾਹਿਬ ਨਾਲ ਸੰਗਤ ਵੀ ਸੀ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜਾ ਕੇ ਚਰਨਾਂ ਵਿੱਚ ਨਮਸਕਾਰ ਕੀਤੀ ਹੈ, ਔਰ ਸਤਿਗੁਰਾਂ ਨੂੰ ਜਾ ਕੇ ਬੇਨਤੀ ਕੀਤੀ, ਮਹਾਰਾਜ ਇਹ ਸੰਗਤ ਦੀ ਬੇਨਤੀ ਹੈ ਕਿ ਆਪ ਜੀ ਦਾ ਹੁਕਮ ਹੈ ਸਾਨੂੰ ਅੱਠੇ ਪੈਰ ਪਰਮਾਤਮਾ ਦਾ ਸਿਮਰਨ ਕਰਨ ਦੇ ਲਈ, ਕਿ ਜੀਵ ਦੀ ਸਵਾਸਾਂ ਦੀ ਸਫਲਤਾ ਜਿਹੜੀ ਹੈ ਉਹ ਅੱਠੇ ਪੈਰ ਪਰਮਾਤਮਾ ਦਾ ਸਿਮਰਨ ਕਰਕੇ ਹੀ ਹੁੰਦੀ ਹੈ। ਪਰ ਮਹਾਰਾਜ ਗ੍ਰਸਤੀ ਜੀਵ ਹੋਣ ਕਰਕੇ ਕੰਮਾਂ ਕਾਰਾਂ ਦੇ ਵਿੱਚ ਵੀ ਜਾਂਦੇ ਹਾਂ, ਅਤੇ ਸਾਡੀ ਕਿਸ ਤਰ੍ਹਾਂ ਕਲਿਆਣ ਹੋਵੇਗੀ, ਕਿਉਂਕਿ ਕੋਈ ਵਿਰਲਾ ਹੀ ਗੁਰਸਿੱਖ ਹੋਵੇਗਾ ਜਿਹੜਾ ਅੱਠੇ ਪਹਿਰ ਪਰਮਾਤਮਾ ਦੇ ਸਿਮਰਨ ਵਿੱਚ ਲੀਨ ਹੈ। ਅਤੇ ਮਹਾਰਾਜ ਸਾਡੇ ਜੀਵਾਂ ਦੀ ਕਲਿਆਣ ਕਿਸ ਤਰ੍ਹਾਂ ਹੋਵੇਗੀ? ਕੋਈ ਐਸੀ ਬਾਣੀ ਉਚਾਰਨ ਕਰੋ ਜਿਹਦੇ ਨਾਲ ਸਾਡੇ ਦਿਨ ਦੇ ਜਿਹੜੇ 24 ਘੰਟੇ 24,000 ਸਵਾਸ ਸਫਲੇ ਹੋ ਜਾਣ। ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ ਦੀ ਬੇਨਤੀ, ਸੰਗਤ ਦੀ ਬੇਨਤੀ ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਹੀ ਇਹ ਗੌੜੀ ਰਾਗ ਦੇ ਵਿੱਚ 24 ਸਲੋਕ 24 ਅਸ਼ਟਪਦੀਆਂ ਉਚਾਰਨ ਕਰਕੇ ਇਹ ਉਪਦੇਸ਼ ਦਿੱਤਾ ਸੀ ਕਿ ਜਿਹੜਾ ਵੀ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਦੇ ਨਾਲ ਨਾਲ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਪੜ੍ਹੇਗਾ, 24 ਸਲੋਕ 24 ਅਸ਼ਟਪਦੀਆਂ ਉਚਾਰਨ ਕੀਤੀਆਂ ਨੇ, ਉਸ ਦੇ ਦਿਨ ਦੇ 24 ਘੰਟਿਆਂ ਵਿੱਚ ਜਿਹੜੇ 24,000 ਸਵਾਸ ਉਹ ਸਫਲੇ ਹੋ ਜਾਣਗੇ। ਇਹ ਬੜਾ ਵੱਡਾ ਖਜ਼ਾਨਾ ਪਾਵਨ ਬਾਣੀ ਦਾ ਗੁਰੂ ਸਾਹਿਬ ਜੀ ਨੇ ਸਾਡੇ ਜੀਵਾਂ ਦੇ, ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਸਾਨੂੰ ਬਖਸ਼ਿਆ ਹੈ। ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਜੋ ਮਨ ਨੂੰ ਸੁੱਖ ਦੇਣ ਵਾਲੀ ਹੈ, ਔਰ ਇਸ ਬਾਣੀ ਦੇ ਅੰਦਰ ਤੁਸੀਂ ਸਰਵਣ ਕਰੋਗੇ ਕਿ ਮਹਾਰਾਜ ਨੇ ਸਾਨੂੰ ਵਾਰ ਵਾਰ ਪਰਮਾਤਮਾ ਦਾ ਸਿਮਰਨ ਕਰਨ ਦਾ ਹੀ ਉਪਦੇਸ਼ ਦਿੱਤਾ ਹੋਇਆ, ਕਿ ਜਿਹੜੇ ਕਹਿੰਦੇ ਨੇ ਕਿ ਸਿਮਰਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪਣ ਨਾਲ, ਨਾਮ ਜਪਣ ਦੇ ਨਾਲ ਕੀ ਪ੍ਰਾਪਤੀ ਹੋ ਜਾਂਦੀ ਹੈ, ਉਹ ਤਾਂ ਅਭਿਆਸੀ ਹੀ ਜਾਣਦੇ ਜਾਂ ਜਿਨ੍ਹਾਂ ਨੇ ਪ੍ਰਾਪਤੀਆਂ ਕੀਤੀਆਂ ਨੇ। ਇਹ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਸਿਮਰਨ ਦੀ ਹੀ ਮਹਾਨਤਾ ਦਰਸਾਈ ਹੈ।
ਸਤਿਗੁਰੂ ਬਖਸ਼ਿਸ਼ ਕਰਦੇ ਨੇ, ਆਓ ਇੱਕ ਵਾਰ ਫਿਰ ਸਾਰੀ ਸੰਗਤ ਪਿਆਰ ਦੇ ਨਾਲ ਉਚਾਰਨ ਕਰੋ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਰਾਗ ਦੇ ਅੰਦਰ ਇਹ ਪਾਵਨ ਬਾਣੀ ਸੁਖਮਨੀ ਸਾਹਿਬ ਦੀ ਉਚਾਰਨ ਕੀਤੀ, ਜੋ ਸੁੱਖਾਂ ਨੂੰ ਦੇਣ ਵਾਲੀ ਹੈ। ਔਰ ਇਸ ਬਾਣੀ ਦੇ ਅੰਦਰ ਚਾਰ ਵਾਰ ਸੁਖਮਨੀ ਸ਼ਬਦ ਆਇਆ ਹੈ। ਅਰੰਭਤਾ 'ਤੇ ਹੀ ਗੁਰੂ ਸਾਹਿਬ ਜੀ ਨੇ ਲਿਖਿਆ ਗਾਉੜੀ ਸੁਖਮਨੀ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਹੈ। ਗਾਉੜੀ ਰਾਗ ਦੇ ਅੰਦਰ ਸਲੋਕ, ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕੀਤਾ ਹੈ। ਇੱਕ ਪਰਮਾਤਮਾ ਅਦਵੈਤ ਸਰੂਪ ਹੈ, ਉਹਦੇ ਵਰਗਾ ਹੋਰ ਦੂਜਾ ਕੋਈ ਨਹੀਂ। ਉਸ ਪਰਮਾਤਮਾ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੁਆਰਾ ਹੁੰਦੀ ਹੈ। ਸਭ ਤੋਂ ਪਹਿਲਾਂ ਸਲੋਕ ਅੰਦਰ ਸਤਿਗੁਰ ਬਖਸ਼ਿਸ਼ ਕਰਦੇ ਨੇ, ਆਦਿ ਗੁਰ ਏ ਨਮਹਿ। ਸਭ ਤੋਂ ਪਹਿਲਾਂ ਆਦਿ ਸਤਿਗੁਰੂ, ਪਹਿਲੇ ਸਤਿਗੁਰੂ ਜਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਾਡੀ ਨਮਸਕਾਰ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਹੀ ਆਦਿ ਗੁਰੂ ਹਨ। ਆਦਿ ਦਾ ਅਰਥ ਹੁੰਦਾ ਪਹਿਲੇ ਗੁਰੂ। ਜੁਗਾਦ ਗੁਰ ਏ ਨਮਹਿ, ਯੁੱਗ ਦਾ ਅਰਥ ਹੈ ਦੋ, ਅਤੇ ਦੋ ਤੋਂ ਆਦਿ ਪਹਿਲਾਂ ਗੁਰੂ ਰਾਮਦਾਸ ਅਤੇ ਗੁਰੂ ਅਮਰਦਾਸ ਸਾਹਿਬ ਜੀ ਤੋਂ ਪਹਿਲੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ, ਉਹਨਾਂ ਦੇ ਚਰਨਾਂ 'ਚ ਸਾਡੀ ਨਮਸਕਾਰ ਹੈ। ਸਤਿਗੁਰ ਏ ਨਮ ਹੈ, ਸਤਿਗੁਰੂ ਕਹਿੰਦੇ ਗੁਰਾਂ ਦੇ ਗੁਰੂ ਦੇ ਗੁਰਾਂ ਨੂੰ। ਔਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗੁਰੂ ਗੁਰੂ ਰਾਮਦਾਸ ਸਾਹਿਬ, ਅਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰੂ ਹਨ ਗੁਰੂ ਅਮਰਦਾਸ। ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ 'ਚ ਸਾਡੀ ਨਮਸਕਾਰ ਹੈ। ਸ੍ਰੀ ਗੁਰਦੇਵ ਏ ਨਮ ਹੈ, ਸ਼੍ਰੋਮਣੀ ਸਤਿਗੁਰੂ ਸਾਡੇ ਗੁਰਦੇਵ ਪਿਤਾ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦੇ ਚਰਨਾਂ 'ਤੇ ਸਾਡੀ ਨਮਸਕਾਰ ਹੈ। ਪਹਿਲੇ ਗੁਰੂ ਨਾਨਕ ਦੇਵ ਮਹਾਰਾਜ, ਫਿਰ ਦੋ ਸਤਿਗੁਰਾਂ ਤੋਂ ਪਹਿਲੇ ਗੁਰੂ ਅੰਗਦ ਦੇਵ ਸਾਹਿਬ ਹੋਏ ਨੇ, ਔਰ ਫਿਰ ਸਤਿਗੁਰੂ ਗੁਰੂ ਦੇ ਗੁਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ 'ਚ ਨਮਸਕਾਰ ਹੈ। ਫਿਰ ਸ੍ਰੀ ਗੁਰਦੇਵ ਏ ਨਮ ਹੈ, ਸ਼੍ਰੋਮਣੀ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ 'ਤੇ ਸਾਡੀ ਨਮਸਕਾਰ ਹੈ। ਇਉਂ ਕੋਈ ਵੀ ਕਵੀ ਜਨਾਂ ਦੀ ਰਚਨਾ ਤੁਸੀਂ ਪੜ੍ਹੋ, ਉਹ ਸਭ ਤੋਂ ਪਹਿਲਾਂ ਆਪਣੇ ਗੁਰਾਂ ਦਾ ਹੀ ਮੰਗਲ ਕਰਦੇ ਨੇ। ਔਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਔਰ ਫਿਰ ਪਹਿਲੇ ਸਲੋਕ ਦੇ ਅੰਦਰ ਚਾਰ ਗੁਰੂ ਸਾਹਿਬਾਨ, ਗੁਰੂ ਨਾਨਕ ਦੇਵ ਸਾਹਿਬ, ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਸਾਹਿਬ ਜੀ, ਉਹਨਾਂ ਦੇ ਚਰਨਾਂ 'ਤੇ ਨਮਸਕਾਰ ਕੀਤੀ। ਸ੍ਰੀ ਦਾ ਅਰਥ ਵਿਦਵਾਨ ਲਛਮੀ ਵੀ ਕਰਦੇ ਨੇ। ਇਹ ਲਛਮੀ ਜਿਨ੍ਹਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਕੇ ਬੈਠੀ ਹੋਈ ਹੈ, ਜਾਂ ਜਿਨ੍ਹਾਂ ਸਤਿਗੁਰਾਂ ਦੇ ਚਰਨਾਂ ਦੇ ਨਾਲ ਲੱਗਣ ਕਰਕੇ ਉਹ ਵੀ ਸਫਲੀ ਹੋਈ, ਉਹ ਗੁਰੂ ਰਾਮਦਾਸ ਸਾਹਿਬ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ 12 ਕੋਹ ਦੂਰ ਰਹੀ, ਔਰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪਣੇ ਤੋਂ 6 ਕੋਹ ਦੂਰ ਰੱਖੀ ਹੈ। ਫਿਰ ਲਛਮੀ ਤੀਜੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਦਰ ਦੇ ਉੱਤੇ ਆ ਕੇ ਬੈਠੀ, ਵਾਰ ਵਾਰ ਬੇਨਤੀਆਂ ਕੀਤੀਆਂ, ਮਹਾਰਾਜ ਆਪ ਕਿਰਪਾ ਕਰੋ, ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਸਥਾਨ 'ਤੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਵੀ ਆਪਾਂ ਦੇਖਦੇ ਹਾਂ ਕਿ ਗੁਰੂ ਕੀਆਂ ਸੰਗਤਾਂ ਗੱਡਿਆਂ 'ਤੇ ਰਸਤਾ ਲੱਦ ਕੇ ਉਹ ਗੱਡੇ ਲਿਆ ਕੇ ਖਿਲਾਰ ਦੇਣੇ, ਪਰ ਉਹਨਾਂ ਵਿੱਚੋਂ ਇੱਕ ਦਿਨ ਦੀ ਰਸਤ ਹੀ ਜਿਹੜੀ ਲੰਗਰ ਵਿੱਚ ਵਰਤਣੀ ਹੁੰਦੀ ਉਹ ਲਈ ਜਾਂਦੀ, ਔਰ ਸਾਰਾ ਦਿਨ ਜਿਹੜਾ ਲੰਗਰ ਵਰਤ ਜਾਂਦਾ, ਬਾਕੀ ਵਧਿਆ ਹੋਇਆ ਲੰਗਰ ਉਹ ਜਾਂ ਤਾਂ ਪਸ਼ੂਆਂ ਨੂੰ ਪਾਇਆ ਜਾਂਦਾ, ਜਾਂ ਜਿਹੜਾ ਬਿਆਸਾ ਦਰਿਆ ਸੀ ਉਹਦੇ ਵਿੱਚ ਵਹਾਤਾ ਜਾਂਦਾ, ਔਰ ਉਹਨਾਂ ਜੀਵਾਂ ਦੀ ਖੁਰਾਕ ਵੀ ਸਤਿਗੁਰਾਂ ਨੇ ਬਖਸ਼ੀ ਹੈ, ਅਤੇ ਬਾਕੀ ਜਿਹੜੇ ਬਰਤਨ ਸੀ ਉਹ ਧੋ ਕਰਕੇ ਮੋਢੇ ਮਾਰ ਕੇ ਰੱਖਤੇ ਜਾਂਦੇ ਸਨ। ਕੋਈ ਵੀ ਬਣਿਆ ਹੋਇਆ ਪਦਾਰਥ ਜਿਹੜਾ ਸੀ ਜਾਂ ਕੋਈ ਰਸਤ ਜਿਹੜੀ ਸੀ ਉਹ ਲੈ ਕੇ ਨਹੀਂ ਸੀ ਰੱਖੀ ਜਾਂਦੀ। ਇਉਂ ਗੁਰੂ ਕੀਆਂ ਸੰਗਤਾਂ ਸਿੱਖ ਆਪਣੀ ਵਾਰੀ ਦੀ ਉਡੀਕ ਕਰਦੇ ਸਨ। ਇਸ ਲਈ ਲਛਮੀ
ਦਰਵਾਜ਼ੇ 'ਤੇ ਆ ਕੇ ਖਲੋਤੀ ਔਰ ਵਾਰ ਵਾਰ ਬੇਨਤੀਆਂ ਕੀਤੀਆਂ, ਮਹਾਰਾਜ ਮੈਨੂੰ ਵੀ ਆਪਣੇ ਚਰਨਾਂ 'ਚ ਥਾਂ ਦੇਵੋ। ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਸੀ ਕਿ ਚੌਥਾ ਸਰੂਪ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦੇ ਚਰਨਾਂ ਵਿੱਚ ਤੈਨੂੰ ਨਿਵਾਸ ਮਿਲੇਗਾ। ਫਿਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤਿਆਰੀ ਹੋਈ, ਚਾਰ ਦਰਵਾਜ਼ੇ ਖੋਲ੍ਹ ਦਿੱਤੇ ਔਰ ਚਾਰਾਂ ਦਰਵਾਜ਼ਿਆਂ ਤੋਂ ਚੱਲ ਕੇ ਫਿਰ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦੇ ਵਿੱਚ ਆਣ ਬੈਠੀ ਹੈ ਔਰ ਉਹਨੂੰ ਵੀ ਸਫਲਿਆਂ ਕੀਤਾ ਚਰਨਾਂ ਦੀ ਸ਼ੋਅ ਦੇ ਕਰਕੇ। ਕਿਉਂ ਸ਼੍ਰੀ ਦਾ ਅਰਥ ਵਿਦਵਾਨ ਇਸ ਤਰ੍ਹਾਂ ਲਛਮੀ ਵੀ ਕਰਦੇ ਨੇ, ਜਿਹੜੀ ਲਛਮੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਬੈਠੀ ਹੋਈ ਆਪਣੇ ਆਪ ਨੂੰ ਸਫਲਿਆਂ ਕਰਨ ਦੇ ਲਈ, ਉਹ ਗੁਰਦੇਵ ਗੁਰੂ ਰਾਮਦਾਸ ਸਾਹਿਬ ਜੀ ਨੂੰ ਨਮਹ ਸਾਡੀ ਨਮਸਕਾਰ ਹੈ। ਕਾਮ ਕਰੋ ਦਰ ਲੋ ਮੋਹ ਬਿਨਸ ਜਾਏ ਹੰਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ। ਗੁਰਦੇਵ ਗੁਰਦੇਵ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੋਈ, ਵਾਰ ਵਾਰ ਗੁਰਦੇਵ ਨੂੰ ਯਾਦ ਕੀਤਾ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰਾ, ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਸਾਡੀ ਨਮਸਕਾਰ ਹੈ। ਅਸ਼ਟਪਦੀ ਅੱਠ ਪੌੜੀਆਂ ਹਨ, ਇੱਕ ਇੱਕ ਪੌੜੀ ਦੇ ਵਿੱਚ ਦਸ ਦਸ ਪੰਕਤੀਆਂ ਆਉਣਗੀਆਂ। ਇਹ ਪਹਿਲੀ ਅਸ਼ਟਪਦੀ ਦੇ ਅੰਦਰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਅਸੀਂ ਪੌੜੀਆਂ ਦੇ ਅੰਦਰ ਤੁਸੀਂ ਸਰਵਣ ਕਰੋਗੇ, ਪਰਮਾਤਮਾ ਦੇ ਸਿਮਰਨ ਦੀ ਹੀ ਗੱਲ ਕੀਤੀ ਹੋਈ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਬਖਸ਼ਿਸ਼ ਕਰਦੇ ਨੇ, ਸਿਮਰੋ ਉਸ ਪਰਮਾਤਮਾ ਦਾ ਸਿਮਰਨ ਕਰੀਏ ਮਨ ਬਾਣੀ ਸਰੀਰ ਕਰਕੇ, ਜਾਂ ਜੋ ਸਿਮਰਨੇ ਯੋਗ ਪਰਮਾਤਮਾ ਉਸਦਾ ਸਿਮਰਨ ਕਰਕੇ ਹੀ ਸੁੱਖ ਪਾਵੋ। ਹਰੇਕ ਮਨੁੱਖ ਚਾਹੁੰਦਾ ਹੈ ਮੈਨੂੰ ਸੁੱਖ ਦੀ ਪ੍ਰਾਪਤੀ ਹੋਵੇ, ਔਰ ਸੁੱਖ ਦੀ ਪ੍ਰਾਪਤੀ ਵਾਸਤੇ ਬੰਦਾ ਕਿੰਨੀ ਦੌੜ ਲਾ ਰਿਹਾ। ਸੁੱਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਅਸਲ ਸੁੱਖ ਉਹਦੇ ਵੱਲ ਧਿਆਨ ਨਹੀਂ ਦੇ ਰਿਹਾ, ਸੁੱਖ ਦੀ ਪ੍ਰਾਪਤੀ ਵਾਸਤੇ ਹੀ ਦੌੜਦਾ ਹੈ ਔਰ ਥਾਂ ਥਾਂ 'ਤੇ ਜਾ ਕੇ ਦੂਜਿਆਂ ਦੀ ਚਾਕਰੀ ਵਿੱਚ ਲੱਗਾ ਹੋਇਆ ਕਿ ਕੋਈ ਸੇਵਾ ਹੋਵੇ ਤਾਂ ਦੱਸਿਓ ਜੀ ਕਿ ਸ਼ਾਇਦ ਮੈਨੂੰ ਇਹਦੇ ਕੋਲੋਂ ਸੁੱਖ ਮਿਲ ਜਾਵੇ। ਮਹਾਰਾਜ ਜੀ ਦੇ ਪਾਵਨ ਬਚਨ ਨੇ, ਦੁਆਰ ਹੈ ਦੁਆਰ ਸਵਾਨ ਜਿਉਂ ਡੋਲਤ ਨਹਿ ਸੁੱਧ ਰਾਮ ਭਜਨ ਕੀ। ਹਰ ਦਰਵਾਜ਼ੇ 'ਤੇ ਬੈਠਾ ਹੈ ਤਕੜੇ ਦੇ, ਉੱਥੇ ਡੋਲਦਾ ਹੈ ਪਰ ਪਰਮਾਤਮਾ ਦੇ ਭਜਨ ਦੀ ਇਹਨੂੰ ਸ਼ੁੱਧ ਹੀ ਨਹੀਂ ਹੈ ਕਿ ਜਿਸ ਵਿੱਚੋਂ ਸਾਨੂੰ ਸਦੀਵ ਸੁੱਖ ਮਿਲਣਾ, ਜਿਸ ਦਾ ਸਿਮਰਨ ਕੀਤਿਆਂ ਮਨ ਨੂੰ ਸੁੱਖ ਦੀ ਪ੍ਰਾਪਤੀ ਹੋਣੀ ਹੈ। ਇਸ ਲਈ ਮਹਾਰਾਜ ਜੀ ਨੇ ਪਰਮਾਤਮਾ ਦੇ ਸਿਮਰਨ ਦੇ ਨਾਲ ਹੀ ਸੁੱਖ ਦੀ ਪ੍ਰਾਪਤੀ ਦੱਸੀ ਹੈ। ਮਨ ਬਾਣੀ ਸਰੀਰ ਕਰਕੇ ਸਿਮਰਨੇ ਯੋਗ ਪਰਮਾਤਮਾ ਦਾ ਸਿਮਰਨ ਕਰੀਏ, ਕਲ ਕਲੇਸ਼ ਤਨ ਮਾਹੇ ਮਿਟਾਵੋ। ਅਤੇ ਆ ਜਿੰਨੇ ਵੀ ਕਲਯੁੱਗ ਦੇ ਸਮੇਂ ਅੰਦਰ ਕਲੇਸ਼ ਝਗੜੇ ਹਨ, ਮਹਾਰਾਜ ਕਹਿੰਦੇ ਸਾਰੇ ਹੀ ਮਿਟ ਜਾਂਦੇ ਨੇ। ਜਾਂ ਪੰਜ ਪ੍ਰਕਾਰ ਦਾ ਕਲੇਸ਼ ਦੱਸਿਆ ਹੋਇਆ, ਕਲ ਨਾਮ ਝਗੜੇ ਦਾ ਹੈ। ਤਨ ਮਾਹੇ ਮਿਟਾਵੋ, ਤਨ ਦੇ ਅੰਦਰ ਜਿੰਨੇ ਵੀ ਅਵਕਾਰਾਂ ਦੇ ਝਗੜੇ ਚੱਲ ਰਹੇ ਨੇ ਇਹ ਮਿਟ ਜਾਂਦੇ ਹਨ। ਅਤੇ ਜਿੰਨੇ ਵੀ ਕਲੇਸ਼ ਝਗੜੇ ਨੇ ਮਹਾਰਾਜ ਕਹਿੰਦੇ ਪਰਮਾਤਮਾ ਦੇ ਸਿਮਰਨ ਦੇ ਨਾਲ ਹੀ ਮੁੱਕਦੇ ਨੇ। ਅਤੇ ਤਨ ਮਾਹੇ ਮਿਟਾਵੋ, ਤਨ ਦੇ ਜਿੰਨੇ ਰੋਗ ਹਨ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਪ ਕਰਕੇ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਤਨ ਦੇ ਰੋਗ ਵੀ ਦੂਰ ਹੁੰਦੇ ਨੇ। ਕਿਉਂਕਿ ਠੀਕ ਹੈ, ਸੰਸਾਰ ਦੇ ਅੰਦਰ ਵੈਦ ਨੇ ਦੁਆ ਬਣਾ ਕਰਕੇ ਦਿੱਤੀ ਹੈ, ਪਰ ਦੁਆ ਵੀ ਤਾਂ ਅਸਰ ਕਰਦੀ ਹੈ ਜੇ ਦੁਆ ਅਸਰ ਕਰੇ। ਇਸ ਕਰਕੇ ਪਰਮਾਤਮਾ ਦਾ ਨਾਮ ਹੀ ਸਾਰੇ ਤਨ ਦੇ ਰੋਗਾਂ ਨੂੰ ਦੂਰ ਕਰਨ ਵਾਲਾ, ਔਰ ਜਿਹੜੇ ਕਲੇਸ਼ ਪੰਜ ਪ੍ਰਕਾਰ ਦੇ ਝਗੜੇ ਹਨ ਉਹਨਾਂ ਨੂੰ ਮਿਟਾਉਣ ਵਾਲਾ ਹੈ। ਸਿਮਰਉ ਜਾਸ ਬਸੰਗ ਪਰੇ ਕਹਿ, ਸਾਰੇ ਕਥਨ ਕਰਦੇ ਨੇ ਕਿ ਉਸ ਪਰਮਾਤਮਾ ਦਾ ਸਿਮਰਨ ਕਰੀਏ ਜੋ ਵਿਸ਼ਵ ਨੂੰ ਸੰਸਾਰ ਨੂੰ ਭਰਨ ਵਾਲਾ ਹੈ। ਉਹ ਇੱਕੋ ਹੀ ਹੈ, ਰਚਨਾ ਵੀ ਉਹਨੇ ਆਪ ਕੀਤੀ ਹੈ। ਕੀਤਾ ਪਸਾਓ ਇੱਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਔਰ ਵਿਸ਼ਵ ਦੇ ਅੰਦਰ ਸੰਸਾਰ ਦੇ ਅੰਦਰ ਜੋ ਕੁਝ ਵੀ ਬਣਿਆ ਹੈ ਉਹ ਇੱਕ ਪਰਮਾਤਮਾ ਨੇ ਹੀ ਬਣਾਇਆ ਹੋਇਆ। ਜਿੰਨਾ ਆਪਾਂ ਨੂੰ ਸੰਸਾਰ ਦਿਸ ਰਿਹਾ, ਨਦੀਆਂ, ਪਰਬਤ, ਰੁੱਖ, ਪਾਣੀ ਦੇ ਵੱਡੇ ਵੱਡੇ ਦਰਿਆ, ਇਹ ਸਾਰਾ ਕੁਝ ਬਣਾਉਣ ਵਾਲਾ ਪਰਮਾਤਮਾ ਇੱਕੋ ਹੀ ਹੈ। ਨਾਮੇ ਹੀ ਤੇ ਸਭ ਕੁਛ ਹੋਆ,
ਇਸ ਕਰਕੇ ਉਹ ਵਿਸ਼ਵ ਨੂੰ ਭਰਨ ਵਾਲਾ ਇੱਕ ਪਰਮਾਤਮਾ ਹੈ, ਉਹਦੇ ਨਾਮ ਨੂੰ ਸਿਮਰੀਏ। ਨਾਮ ਜਪਤ ਅਗਨਤ ਅਨੇਕਾ ਹੈ, ਉਹਦੇ ਨਾਮ ਨੂੰ ਜਪੀਏ ਜਿਸ ਦੇ ਅਨੇਕਾਂ ਹੀ ਅਣਗਿਣਤ ਨਾਮ ਜਪ ਰਹੇ ਨੇ। ਤੇਰੇ ਨਾਮ ਅਨੇਕਾਂ, ਰੂਪ ਅਨੰਤਾਂ, ਔਰ ਨਾਮ ਨੂੰ ਜਪਣ ਵਾਲੇ ਵੀ ਅਨੇਕਾਂ ਹਨ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾ ਤਾਰ, ਇਉਂ ਅਨੇਕਾਂ ਹੀ ਤੇਰੇ ਨਾਮ ਤੇ ਅਨੇਕਾਂ ਹੀ ਜਪਣ ਵਾਲੇ ਨੇ। ਉਹਦੇ ਨਾਮ ਨੂੰ ਸਿਮਰੀਏ। ਵੇਦ ਪੁਰਾਣ ਸਿਮ੍ਰਿਤ ਸੁਧਾਖਿਅਰ, ਮਹਾਰਾਜ ਕਥਨ ਕਰਦੇ ਨੇ ਕਿ ਚਾਰ ਵੇਦ, 18 ਪੁਰਾਣ ਤੇ 27 ਸਿਮ੍ਰਤੀਆਂ, ਇਹਨਾਂ ਦੇ ਅੱਖਰ ਅੱਖਰ ਨੂੰ ਸੋਧ ਕੇ ਦੇਖਿਆ ਹੈ। ਕੀਨੇ ਰਾਮ ਨਾਮ ਇੱਕ ਆਖਿਅਰ, ਔਰ ਇੱਕ ਪਰਮਾਤਮਾ ਦਾ ਜੋ ਰਾਮ ਨਾਮ ਅੱਖਰ ਹੈ, ਇਹੋ ਸਭ ਤੋਂ ਸ੍ਰੇਸ਼ਟ ਹੈ। ਸਿਮ੍ਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ। ਇਸ ਕਰਕੇ ਜੋ ਇਹਨਾਂ ਦਾ ਤੱਤ ਸਾਰ ਸਿਧਾਂਤ ਹੈ, ਕੀਨੇ ਰਾਮ ਨਾਮ ਇੱਕ ਆਖਿਅਰ, ਇਹ ਸਾਰੇ ਗ੍ਰੰਥਾਂ ਵਿੱਚੋਂ ਜੇ ਸਭ ਤੋਂ ਸ੍ਰੇਸ਼ਟ, ਉਹ ਪਰਮਾਤਮਾ ਦਾ ਨਾਮ ਹੀ ਹੈ। ਜਿਸ ਤਰ੍ਹਾਂ ਇੱਕ ਓੰਕਾਰ ਦੀ ਵਿਆਖਿਆ ਮੂਲ ਮੰਤਰ, ਫਿਰ ਮੂਲ ਮੰਤਰ ਦੀ ਵਿਆਖਿਆ ਜਪਜੀ ਸਾਹਿਬ, ਔਰ ਜਪਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਹੈ। ਇਸ ਕਰਕੇ ਇੱਕ ਅੱਖਰ ਜੋ ਪਰਮਾਤਮਾ ਦਾ ਨਾਮ ਹੈ, ਉਹ ਸਭ ਤੋਂ ਸ੍ਰੇਸ਼ਟ ਹੈ। ਨਾਮ ਜਪ ਕਿਣਕਾ ਏਕ ਜਿਸ ਜੀ ਵਸਾਵੈ, ਔਰ ਇਹ ਨਾਮ ਦਾ ਕਿਣਕਾ ਜਿਸ ਦੇ ਜੀ ਹਿਰਦੇ ਵਿੱਚ ਵਸ ਜਾਂਦਾ ਹੈ, ਤਾਂ ਕਿ ਮਹਿਮਾ ਗਨੀ ਨਾ ਆਵੇ। ਮਹਾਰਾਜ ਕਹਿੰਦੇ ਉਹਦੀ ਮਹਿਮਾ ਜਿਹੜੀ ਹੈ, ਉਹ ਗਿਣਤੀ ਵਿੱਚ ਨਹੀਂ ਆਉਂਦੀ। ਏਡਾ ਪਰਮਾਤਮਾ ਦਾ ਨਾਮ ਵੱਡਾ ਹੈ। ਇਉਂ ਦੇਖਣ ਵਿੱਚ ਚਾਰ ਅੱਖਰ ਲੱਗਦੇ ਨੇ, ਵਾਹ ਵਾਹ, ਹਾ ਹਾ, ਗੱਗਾ, ਰਾਰਾ, ਪਰ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਵਸਿਆ ਹੈ ਨਾ ਨਾਮ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਭਾਈ ਗੁਰਦਾਸ ਜੀ ਲਿਖਦੇ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਜਪਿਆ ਹੈ, ਉਹਨਾਂ ਦੀ ਮਹਿਮਾ ਬਿਆਨ ਹੋ ਹੀ ਨਹੀਂ ਸਕਦੀ। ਸਨਾਤਨ ਮਤ ਵਾਲੇ ਰਾਮ ਰਾਮ, ਔਰ ਮੁਸਲਮਾਨ ਵੀਰ ਖੁਦਾ ਨੂੰ ਯਾਦ ਕਰਦੇ ਨੇ, ਅੱਲਾ ਤਾਲਾ ਨੂੰ ਯਾਦ ਕਰਦੇ ਨੇ, ਕਿਉਂ ਪਰਮਾਤਮਾ ਦੇ ਨਾਮ ਦੀ ਹੀ ਬਰਕਤਾਂ ਨੇ ਸਾਰੀਆਂ। ਇਸ ਲਈ ਮਹਾਰਾਜ ਕਥਨ ਕਰਦੇ ਨੇ, ਤਾਂ ਕਿ ਮਹਿਮਾ ਗਨੀ ਨਾ ਆਵੇ। ਸ਼੍ਰੀਮਾਨ ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਕਹਿੰਦੇ ਹੀਰਾ ਬਹੁਤ ਛੋਟਾ ਹੁੰਦਾ ਹੈ, ਪਰ ਜਿਸ ਦਿਨ ਹੀਰੇ ਦਾ ਮੁੱਲ ਪੈਂਦਾ ਹੈ ਨਾ, ਉਦੋਂ ਪਤਾ ਲੱਗਦਾ ਹੈ ਕਿ ਹੀਰਾ ਕਿੱਡਾ ਕੀਮਤੀ ਹੈ। ਇਉਂ ਘਰ ਹੀ ਭਰ ਦਿੰਦਾ ਧਨ ਦੇ ਨਾਲ। ਇਸ ਕਰਕੇ ਚਾਰ ਅੱਖਰਾਂ ਮੰਤਰ ਨਾ ਜਾਣੀਏ, ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ, ਚੌਹਾਂ ਯੁੱਗਾਂ ਦੀ ਭਗਤੀ ਦਾ ਹੀ ਫਲ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਵਸਿਆ, ਉਹਨਾਂ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਕਾਂਖੀ ਇੱਕ ਹੈ ਦਰਸ ਤੁਹਾਰੋ, ਕਾਂਖੀ ਦਾ ਅਰਥ ਹੈ ਇੱਛਾ ਹੈ। ਕੀ ਹੈ ਦਰਸ ਤੁਹਾਰੋ? ਜਿਨ੍ਹਾਂ ਨੂੰ ਤੁਹਾਡੇ ਦਰਸ਼ਨਾਂ ਦੀ ਇੱਛਾ ਹੈ, ਮਹਾਰਾਜ ਕਿਰਪਾ ਕਰੋ, ਨਾਨਕ ਉਨ ਸੰਗ ਮੋਹੇ ਉਧਾਰੋ, ਉਹਨਾਂ ਦਾ ਮੈਨੂੰ ਸੰਗ ਬਖਸ਼ੋ। ਜਿਹੜੇ ਤੁਹਾਡੇ ਦਰਸ਼ਨਾਂ ਦੀ ਇੱਛਾ ਰੱਖਦੇ ਨੇ, ਬੜੀ ਨਿਮਰਤਾ ਦੇ ਵਿੱਚ ਕਹੀ ਹੋਈ ਗੱਲ ਕਿ ਮਹਾਰਾਜ, ਇਹਨਾਂ ਨੂੰ ਤੁਹਾਡੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ, ਮੈਨੂੰ ਕਿਰਪਾ ਕਰਕੇ ਉਹਨਾਂ ਦਾ ਸੰਗ ਬਖਸ਼ੋ, ਕਿ ਉਹਨਾਂ ਦਾ ਸੰਗ ਕਰਕੇ, ਸੰਗਤ ਕਰਕੇ ਮੋਹੇ ਉਧਾਰੋ, ਮੈਨੂੰ ਤਾਰੋ। ਯਾਨੀ ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ ਜਿਹੜੇ ਨੇ, ਉਹਨਾਂ ਦੀ ਮੈਨੂੰ ਚਰਨਾਂ ਦੀ ਧੂੜ ਬਖਸ਼ੋ। ਅੰਤਰ ਜਾਮੀ ਪੁਰਖ ਵਿਦਾਤੇ, ਸਰਧਾ ਮਨ ਕੀ ਪੂਰੇ, ਨਾਨਕ ਦਾ ਸਿਹਾ ਸੁਖ ਮੰਗੈ, ਮੌਕਾ ਕਰ ਸੰਤਨ ਕੀ ਧੂਰੇ। ਕਿਉਂਕਿ ਆਪਾਂ ਜੇ ਜਾਪ ਕਰਦੇ ਹਾਂ, ਤੁਰਦੇ ਹਾਂ, ਤੇ ਫਿਰ ਇਉਂ ਲੱਗਦਾ ਹੈ ਕਿ ਸਾਰਿਆਂ ਤੋਂ ਅੱਗੇ ਨਿਕਲ ਗਏ ਹਾਂ, ਪਰ ਗੁਰੂ ਸਾਹਿਬ ਜੀ ਨੇ ਬੜੀ ਨਿਮਰਤਾ ਵਿੱਚ ਆ ਕੇ ਬਚਨ ਕਹੇ ਕਿ ਨਾਮ ਜਪਣ ਵਾਲਿਆਂ ਦਾ ਸੰਗ ਬਖਸ਼ੋ, ਉਹਨਾਂ ਰਾਹੀਂ ਸੰਸਾਰ ਤੋਂ ਤਰ ਸਕੀਏ। ਮੌਕਾ ਕਰ ਸੰਤਨ ਕੀ ਧੂਰੇ, ਜਿਹੜੇ ਜਪ ਰਹੇ ਨੇ ਨਾ, ਉਹਨਾਂ ਦੇ ਪਿੱਛੇ ਪਿੱਛੇ ਚੱਲ ਕੇ ਆਪਾਂ ਵੀ ਤੁਹਾਡੀ ਪ੍ਰਾਪਤੀ ਵਾਲੇ ਹੋ ਸਕੀਏ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਹਿ ਮਨ ਬਿਸਰਾਮ ਰਹਾਓ। ਸਾਰੀ ਸੁਖਮਨੀ ਸਾਹਿਬ ਜੀ ਦੇ ਅੰਦਰ ਇਹ ਰਹਾਓ ਵਾਲੀ ਪੰਕਤੀ ਸਤਿਗੁਰੂ ਜੀ ਨੇ ਉਚਾਰਨ ਕੀਤੀ ਹੈ। ਔਰ ਆਪ ਬਾਣੀ ਪੜ੍ਹਨ ਵਾਲੇ ਜਾਣਦੇ ਹੋ ਕਿ ਸਾਰੀ ਬਾਣੀ ਦਾ ਜੋ ਤੱਤ ਸਾਰ ਹੈ, ਉਹ ਰਹਾਓ ਵਾਲੀ ਪੰਕਤੀ ਦੇ ਅੰਦਰ ਹੁੰਦਾ। ਔਰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਦੂਜੀ ਵਾਰੀ ਸੁਖਮਨੀ ਨਾਮ ਇੱਥੇ ਬਾਣੀ ਦਾ ਆਇਆ ਹੈ। ਸੁਖਮਨੀ ਸਾਹਿਬ ਦੀ ਬਾਣੀ, ਸੁਖ ਅੰਮ੍ਰਿਤ ਪ੍ਰਭ ਨਾਮ, ਪਰਮਾਤਮਾ ਦਾ ਜੋ ਨਾਮ ਹੈ ਉਹੀ
ਮਨ ਨੂੰ ਸੁੱਖ ਦੇਣ ਵਾਲਾ ਹੈ। ਔਰ ਇਹ ਨਾਮ ਵੱਸਦਾ ਕਿੱਥੇ ਹੈ? ਭਗਤ ਜਨਾ ਕੈ ਮਨ ਬਿਸਰਾਮ। ਜਿਸ ਤਰ੍ਹਾਂ ਕੋਈ ਮਣੀ ਬੜੀ ਕੀਮਤੀ ਹੁੰਦੀ ਹੈ, ਉਹਨੂੰ ਡੱਬੇ ਵਿੱਚ ਸੰਭਾਲ ਕੇ ਰੱਖਿਆ ਜਾਂਦਾ, ਇਸੇ ਤਰ੍ਹਾਂ ਭਗਤਾਂ ਦਾ ਹਿਰਦਾ ਹੀ ਇਹ ਸੁੱਖਾਂ ਦੀ ਮਣੀ ਨੂੰ ਸੰਭਾਲ ਕੇ ਰੱਖਣ ਵਾਲਾ, ਜੋ ਪਰਮਾਤਮਾ ਦਾ ਨਾਮ ਹੈ ਉਹਨਾਂ ਦਾ ਹਿਰਦਾ ਹੀ ਡੱਬਾ ਹੈ। ਇਸ ਕਰਕੇ ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਇਹ ਸੁਖਮਨੀ ਬਾਣੀ ਦਾ ਵੀ ਨਾਮ ਹੈ, ਸੁਖਮਨੀ ਜੋ ਮਨ ਨੂੰ ਸੁੱਖ ਦੇਣ ਵਾਲੀ ਹੈ, ਪੀਸ ਆਫ ਮਾਇੰਡ। ਬੰਦਾ ਬਹੁਤ ਯਤਨ ਕਰਦਾ ਹੈ ਕਿ ਮੈਨੂੰ ਸੁੱਖ ਦੀ ਪ੍ਰਾਪਤੀ ਹੋਵੇ। ਮਹਾਰਾਜ ਕਹਿੰਦੇ ਆਓ ਤੁਹਾਨੂੰ ਦੱਸੀ ਅਸਲ ਸੁੱਖ ਹੈ ਕਿੱਥੇ। ਸੁੱਖ ਅੰਮ੍ਰਿਤ ਪ੍ਰਭ ਨਾਮ, ਜੋ ਪਰਮਾਤਮਾ ਦਾ ਅੰਮ੍ਰਿਤਮਈ ਨਾਮ ਹੈ ਉਹਦੇ ਵਿੱਚ ਹੀ ਸਾਰੇ ਸੁੱਖ ਹਨ। ਔਰ ਨਾਮ ਭਗਤਾਂ ਦੇ ਹਿਰਦੇ ਵਿੱਚ ਵੱਸਦਾ ਹੈ, ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਪ੍ਰਭ ਕਹਿ ਸਿਮਰਨ ਗਰਬ ਨਾ ਵਸੈ। ਜੀਵ ਚਾਹੁੰਦਾ ਕਲਿਆਣ ਹੋਵੇ, ਮਹਾਰਾਜ ਕਹਿੰਦੇ ਪਰਮਾਤਮਾ ਦਾ ਸਿਮਰਨ ਕਰ। ਸਿਮਰਨ ਕਰਨ ਵਾਲਾ ਗਰਬ ਜੂਨਾਂ ਦੇ ਵਿੱਚ ਨਹੀਂ ਆਉਂਦਾ। ਪ੍ਰਭ ਕਹਿ ਸਿਮਰਨ ਦੁੱਖ ਜਮ ਨਸੈ, ਇਹ ਜਮਾਂ ਦਾ ਦੁੱਖ ਚਲਾ ਜਾਵੇ। ਮਹਾਰਾਜ ਕਹਿੰਦੇ ਪਰਮਾਤਮਾ ਦਾ ਸਿਮਰਨ ਕਰ, ਉਹਨੂੰ ਯਾਦ ਕਰ। ਜਿਨ੍ਹਾਂ ਨੇ ਕੀਤਾ ਹੈ ਦੁੱਖ ਜਮ ਨਸੈ, ਉਹਨਾਂ ਨੂੰ ਜਮ ਦੁੱਖ ਨਹੀਂ ਦੇ ਸਕਦੇ, ਦੂਰੋਂ ਹੀ ਨੱਸ ਜਾਂਦੇ ਨੇ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਹਣਾ ਹਉ ਹਣਾ ਤੂੰ ਹਣਹਿ ਛੁੱਟ ਹੈ, ਨਿਕਟ ਨਾ ਜਾਈ ਉਹ ਦੂਤ। ਪ੍ਰਭ ਕਹਿ ਸਿਮਰਨ ਕਾਲ ਪਰ ਹਰੈ, ਪ੍ਰਭੂ ਦੇ ਸਿਮਰਨ ਦੇ ਨਾਲ ਹੀ ਕਾਲ ਜਿਹੜਾ ਹੈ ਪਰ ਹਰੈ, ਭੱਜ ਜਾਂਦਾ ਹੈ, ਦੂਰ ਹੋ ਜਾਂਦਾ ਹੈ, ਨਾਸ ਹੋ ਜਾਂਦਾ ਹੈ। ਪ੍ਰਭ ਕਹਿ ਸਿਮਰਨ ਦੁਸ਼ਮਣ ਟਰੈ, ਵਾਹਿਗੁਰੂ ਜੀ ਦੇ ਸਿਮਰਨ ਦੇ ਨਾਲ ਹੀ ਸਾਰੇ ਜਿਹੜੇ ਦੁਸ਼ਮਣ ਨੇ ਉਹ ਵੀ ਟਲ ਜਾਂਦੇ ਨੇ। ਕਿਉਂ? ਸਾਰਿਆਂ ਵਿੱਚ ਵੱਸਦਾ ਤੇ ਤੂੰ ਆਪ ਹੀ ਹੈ, ਸਭ ਮੈਂ ਜੋਤ, ਜੋਤ ਹੈ ਸੋਏ। ਇਉਂ ਆਮ ਬੰਦੇ ਦਾ ਸੁਭਾਅ ਬਣਿਆ ਹੋਇਆ ਕਿ ਜਿਹੜਾ ਦੁਸ਼ਮਣ ਵੈਰ ਰੱਖ ਰਿਹਾ ਉਹਦੇ ਨਾਲ ਵੀ ਵੈਰ ਰੱਖਣਾ। ਪਰ ਰੱਬ ਦੇ ਪਿਆਰੇ ਸਿਮਰਨ ਕਰਨ ਵਾਲੇ ਆਪਣਾ ਬਹੁਤਾ ਧਿਆਨ ਬੰਦਗੀ ਵੱਲ ਦਿੰਦੇ ਨੇ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਉਹਨਾਂ ਦੇ ਜੀਵਨ ਦੀ ਘਟਨਾ ਹੈ ਜਿੱਥੇ ਆਪ ਜੀ ਦੀ ਕਮਾਈ ਤੋਂ ਹਿੰਦੂ ਮੁਸਲਮਾਨ ਬਲਿਹਾਰ ਜਾਂਦੇ। ਉੱਥੇ ਇੱਕ ਪਠਾਣ ਵੀ ਚੱਲ ਕੇ ਆਪ ਜੀ ਦੀ ਸੰਗਤ ਵਿੱਚ ਆਇਆ ਔਰ ਬੇਨਤੀ ਕਰਨ ਲੱਗਾ ਕਿ ਮਹਾਂਪੁਰਸ਼ੋ, ਬੜਾ ਜਸ ਸੁਣਿਆ ਆਪ ਜੀ ਦਾ, ਮੈਨੂੰ ਵੀ ਕੋਈ ਗੁਰੂ ਨਾਨਕ ਸਾਹਿਬ ਦੀ ਕਲਾਮ ਦੱਸੋ। ਮੇਰੇ ਮੁਸਲਮਾਨ ਬੜੇ ਵੈਰੀ ਬਣੇ ਪਏ ਨੇ, ਮੈਂ ਜਦ ਵੀ ਮਸੀਤ ਵੱਲ ਜਾਂਦਾ ਉਹ ਯਤਨ ਕਰਦੇ ਨੇ ਕਿ ਇਹਨੂੰ ਖਤਮ ਹੀ ਕਰ ਦੇਈਏ। ਫਿਰ ਮੈਂ ਸੋਚਦਾ ਜਾਂ ਮੈਂ ਬੰਦਗੀ ਕਰਾਂ ਜਾਂ ਮੈਂ ਇਹਨਾਂ ਵੱਲ ਦੇਖਾਂ, ਇਹਨਾਂ ਵਾਂਗੂ ਦੁਸ਼ਮਣੀ ਰੱਖਾਂ ਮਨ ਵਿੱਚ, ਕਿਉਂਕਿ ਵੈਰ ਰੱਖਣ ਦੇ ਨਾਲ ਮਨ ਦਾ ਟਿਕਾ ਨਹੀਂ ਬਣਦਾ। ਨਾਲੇ ਮੇਰੇ ਮਨ ਵਿੱਚ ਨਾ ਵਾਸ਼ਨਾ ਵੀ ਬੜੀ ਬਣੀ ਹੋਈ ਹੈ, ਤੁਸੀਂ ਕੋ ਗੁਰੂ ਨਾਨਕ ਸਾਹਿਬ ਦੀ ਐਸੀ ਕਲਾਮ ਦੱਸੋ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਨੇ ਕਿਹਾ, ਪੁਰਖਾ ਜੇ ਕਲਿਆਣ ਚਾਹੁੰਦਾ, ਮਨ ਦੇ ਵਿੱਚੋਂ ਵਾਸ਼ਨਾ ਮੁੱਕ ਜਾਵੇ ਔਰ ਆ ਜਿਹੜੇ ਵੈਰੀ ਬਣੇ ਹੋਏ ਵੀ ਮਿੱਤਰ ਬਣ ਜਾਣ, ਫਿਰ ਗੁਰੂ ਨਾਨਕ ਸਾਹਿਬ ਨੇ ਤਾਂ ਮੰਤਰਾਂ ਵਿੱਚੋਂ ਇੱਕ ਮੁੱਢ ਮੰਤਰ ਦਿੱਤਾ ਹੈ, ਮੂਲ ਮੰਤਰ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ। ਮੂਲ ਮੰਤਰ ਵਿੱਚ ਬੜੀਆਂ ਬਰਕਤਾਂ ਨੇ। ਮਹਾਂਪੁਰਖ ਕਹਿੰਦੇ ਇਹਦਾ ਅਭਿਆਸ ਕਰਿਆ ਕਰ। ਕਹਿੰਦਾ ਕਿੰਨਾ ਸਮਾਂ? ਕਹਿੰਦੇ ਜਿੰਨਾ ਸਮਾਂ ਮਿਲ ਜਾਵੇ, ਘੱਟੋ ਘੱਟ 8 ਘੰਟੇ ਜ਼ਰੂਰ ਇਹਦਾ ਅਭਿਆਸ ਕਰ। ਸੋ ਉਸ ਵੇਲੇ ਮਹਾਂਪੁਰਖਾਂ ਦਾ ਬਚਨ ਮੰਨ ਕੇ ਮਸੀਤ ਵਿੱਚ ਉਹਨੇ ਬੈਠ ਜਾਣਾ, ਮੂਲ ਮੰਤਰ ਦਾ ਅਭਿਆਸ ਕਰਦੇ ਰਹਿਣਾ ਗੁਪਤ ਹੀ ਹਿਰਦੇ ਵਿੱਚ। ਔਰ ਥੋੜ੍ਹੇ ਹੀ ਦਿਨ ਲੰਘੇ ਸਨ ਕਿ ਜਿਹੜੇ ਮੁਸਲਮਾਨ ਉਹਨੂੰ ਮਾਰਨ ਲਈ ਤਿਆਰ ਸਨ ਉਹਦੀ ਫਿਰ ਸਤਿਕਾਰ ਕਰਨ ਲੱਗੇ, ਉਹਦਾ ਅਦਬ ਕਰਨ ਲੱਗੇ ਕਿ ਤਾਂ ਪਰਮਾਤਮਾ ਦੀ ਖੁਦਾ ਦੀ ਬੰਦਗੀ ਕਰਦਾ ਹੈ। ਉਹਨਾਂ ਦੇ ਮਨਾਂ ਦੇ ਵਿੱਚੋਂ ਹੌਲੀ ਹੌਲੀ ਵੈਰ ਹੀ ਮੁੱਕ ਗਿਆ ਔਰ ਸਿਮਰਨ ਦੀ ਐਡੀ ਬਰਕਤ ਹੋਈ ਕਿ ਮਨ ਵਿੱਚੋਂ ਜਿਹੜੀ ਤ੍ਰਿਸ਼ਨਾ ਸੀ, ਵਾਸ਼ਨਾ ਸਤਾ ਰਹੀ ਸੀ, ਉਹਦੇ ਤੋਂ ਵੀ ਮੁਕਤੀ ਪਾਈ। ਔਰ ਬਾਅਦ ਵਿੱਚ ਆ ਕਰਕੇ ਉਹਨੇ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦਾ ਬਹੁਤ ਧੰਨਵਾਦ ਕੀਤਾ। ਮਹਾਂਪੁਰਖ ਕਹਿੰਦੇ ਧੰਨਵਾਦ ਤੇ ਗੁਰੂ ਨਾਨਕ ਸਾਹਿਬ ਦਾ ਹੈ, ਜਿਨ੍ਹਾਂ ਨੇ ਕਲਯੁੱਗ ਦੇ ਸਮੇਂ ਅੰਦਰ ਸਾਨੂੰ ਐਡਾ ਸ਼੍ਰੋਮਣੀ ਮੰਤਰ ਲਿਆ ਕਰਕੇ ਦਿੱਤਾ ਹੈ। ਪਰ ਅਸੀਂ ਜੇ ਸਾਰ ਨਹੀਂ ਜਾਣ ਰਹੇ, ਹੋਰਾਂ ਪਾਸੋਂ ਜਾ ਕਰਕੇ ਕੋਈ ਮੰਤਰ ਲੈਣ ਦਾ ਯਤਨ ਕਰੀਏ, ਸਾਡਾ ਮਨ ਟਿਕ ਜਾਵੇ, ਵੈਰ ਮੁੱਕ ਜਾਣ,
महाराज कहिंदे ने सब तो श्रेष्ठ मंत्र तो परमात्मा का नाम ही है, इस करके प्रभ कै सिमरन दुश्मन टरै, जिहड़ा दुश्मन है वैरी है वह भी टल जाता है। गुरु अर्जन देव साहब जी ने आ करके बेनती की, सिखां ने महाराज सुलभी खां आ रहा सुलही का भतीजा, महाराज कहिंदे सिख कहिंदे की करिए, महाराज कहिंदे मैं सब कुछ छोड़ प्रभु तू ही ते आया, परमात्मा का सिमरन करो। रस्ते विच ही मारिया गया, सुलही खां बारे पता लगा कि उन्हें दाढ़ी फड़ के हाथ च, ते ए प्रण कीता है कि मैं सिखी वंडावांगा, गुरु अर्जन देव साहब नूं गिरफ्तार कर लियावांगा। मारे हुण की करिए, साहब कहिंदे गरीबां उपर जे खिंजा दाढ़ी पार ब्रह्म सागन में साड़ी, नहीं पहुंचेगा, भरोसा रखो परमात्मा ते। ऐसा ही होया, सुलही रस्ते विच ही सड़ के मूआ खत्म होया। इसलिए महाराज बख्शिश करते हैं कि जिन्ना समा वैर विरोध में लाना ना कि दुश्मनी वधाउण दे विच परमात्मा का ही सिमरन करिए कि तू आप ही सारिया च वरतदा है, महाराज इनू भी सुमत बख्श। महाराज कृपा करते ने दुश्मन टरै, प्रभ कै सिमरन गर्भ ना वसै, प्रभ कै सिमर प्रभ सिमरत कश बिघन ना लाग गए, प्रभ कै सिमरन अन दिन जाग गए। वाहिगुरु के सिमरन कीत्या महाराज कहिंदे कारजां विच कोई विघन नहीं खड़ा हुंदा, और परमात्मा का सिमरन करन वाले दिन रात जागदे ने। शरीर का तो धर्म है आराम करना, पर मन करके वह गुरमुख जन सदा ही जागदे ने, सचेत रहिंदे ने। जागत रहे तिन्नी प्रभ, जिन्हां ने परमात्मा नूं ध्याया वह हमेशा ही जागृत अवस्था विच रहिंदे ने। जिस तरह श्रीमान संत बाबा गुरबचन सिंह जी खालसा जी का जीवन सिंह दसदे कि कुछ क समा आराम करना, पर उस वेले भी किन्ने किन्ने गुरबाणी के शब्द उन्होंने पढ़ देने। कबीर सुपने हूं बरड़ायक है जे मुक निकसै न राम, ताके पग की पान ही मेरे तन को चाम। इउं रब दे प्यारे दिन रात जागदे हन और जागृत अवस्था विच रहिंदे ने कि साढ़े कोई सुते सिद्ध कोई गलती भी ना होवे, भुल ना होवे। प्रभ कै सिमरन पौ ना व्यापै, प्रभ कै सिमरन दुख ना संतापै। हरे कथन करदे परमात्मा दे सिमरन दे नाल डर जिहड़ा है वह नहीं व्यापदा, और परमात्मा दे सिमरन दे नाल दुख जिहड़ा है वह सताउंदा नहीं। प्रभ का सिमरन साध कै संग, सर्व निधान नानक हर रंग। सिमरन की प्राप्ति महाराज कहिंदे साधुआं दे संग करके हुंदी है। कमाई वाले बंदगी वालियां दा संग मंगीए, जिस तरह महाराज जी ने आप पिछे ये बेनती कीती है, कांखी एक है दर्श तुहारो, नानक उन संग मोहे उदारो। सही प्यारे मेल जिन्ना मिलिया तेरा नाम चेते आवे, महाराज उन्हां दी संगत विच सानू भी बिठाओ, जिन्हां दी संगत कीत्या तुहाडा सिमरन कर सकीए। उन्हां साखतां दी संगत करके की करना जिहड़े आप टुटे हुए ने, उन्हां दा ते सानू दर्शन ही ना बख्शो। महाराज रब दे प्यारे मेलो और उन्हां दी संगत विच बैठिया प्रभ का सिमरन साध कै संग, सर्व निदान नानक हर रंग। जिन्हां दा हरि परमात्मा दे नाम दे नाल रंग प्रेम बनिया है, सर्व निदान महाराज कहिंदे उन्हां नूं सारे खजाने प्राप्त हो जांदे। वह होर बहुते खजानिया मगर दौड़ नहीं लाउंदे, वह खजाने ही सत्ते सिद्ध उन्हां दे पिछे तुर पैंदे ने। इस करके परमात्मा दे नाम दे नाल जिन्हां दा प्रेम बनिया, ये उपदेश गुरु अर्जन देव साहब जी ने दिता है। सिमरन की बरकत दियां महाराज जी ने इस बाणी के अंदर वो बातां सानू दसियां ने कि सिमरन करन वाले किड्डियां वड्डियां प्राप्तियां कर गए। इसलिए भाई तुसीं भी परमात्मा का सिमरन करो, इहो ही सारी बाणी अंदर सतगुरु जी ने उपदेश बख्शिया है। उठत बैठत सोवत त्याईऐ, मार्ग चलत हरे हर गाईऐ। इउं आम जीव बुद्धि जिहदी अपनी तर्क वाली बिरती है वह कहिंदा है कि जी बार बार इहनूं सिमरन करन दे नाल की होवेगा। सुखमनी साहब की पावन बाणी मन करके पढ़ लईए, सारा ज्ञान हो जाता है। इस सिमरन दे नाल नाम जपण दे नाल किड्डियां बख्शिशां प्राप्त होंदियां ने। इत्थे आपां दो पौड़ियां दी विचार सरवण कीती है, सो महाराज कृपा करन सरवण कीतियां विचारां साडे हिरदे च वसे, जिस दे नाल लोक सुखी परलोक सुहेले हो सकन। हुईयां भुलां दी मुआफी देनी, अगे वास्ते असीस देनी जी।

ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ, ਸਹਿਜ ਸੇਤੀ ਮਨ ਵਜੀਆ ਵਾਧਾਈਆ।

ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਇਹ ਵਡਿਆਈਆ ਕਹਿ ਨਾਨਕ ਸੁਣਹੋ ਸੰਤ ਹੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ।

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਏ ਸਹਾਏ। ਦਸਾਂ ਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ।

ਵਿੱਚ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲਦੇ ਲਈ ਕੁਰਬਾਨੀਆਂ ਕੀਤੀਆਂ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ। ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹੇ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਦੀ ਅਪਾਰ ਕਿਰਪਾ ਮਿਹਰਾਮਤ ਹੋਈ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ ਆਸਾ ਕੀ ਵਾਰ ਦੇ ਕੀਰਤਨ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਜੀ। ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ, ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਸੇਵਕ ਪਰਿਵਾਰ ਬੀਬੀ ਰੁਪਿੰਦਰ ਕੌਰ ਜੀ ਅਤੇ ਸਮੂਹ ਪਰਿਵਾਰ ਵੱਲੋਂ ਭੁਚੰਗੀ ਗੁਰਿੰਦਰ ਸਿੰਘ ਦੇ 25ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਮਹਾਰਾਜ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਕਿਰਪਾ ਕਰਨੀ ਸਤਿਗੁਰੂ ਜੀ, ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਦੀਰਘ ਲੰਬੀ ਆਰਬਲਾ ਬਖਸ਼ਿਸ਼ ਕਰਨੀ, ਮਾਤਾ ਪਿਤਾ ਦਾ ਆਗਿਆਕਾਰੀ ਬਣਾ ਕੇ ਰੱਖਣਾ, ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਣੀ, ਮਾੜੀ ਭੈੜੀ ਸੰਗਤ ਵਿਸ਼ੇ ਵਿਕਾਰਾਂ ਤੋਂ ਬਚਾ ਕੇ ਰੱਖਣਾ, ਸਮੁੱਚੇ ਹੀ ਪਰਿਵਾਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਣਾ, ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਣੀਆਂ, ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਜੀ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਸਾਹਿਬ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰ

Lord. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ

0: ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅਪਾਰ ਕਿਰਪਾ ਬਖਸ਼ਿਸ਼ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ ਆਪਣਿਆਂ ਚਰਨਾਂ ਵਿੱਚ ਬਹਿਣ ਦਾ। ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਸੁਭਾਗ ਸਮਾਂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਧੰਨਵਾਦੀ ਹਾਂ ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ, ਮੁੱਖ ਕਥਾਵਾਚਕ ਸ੍ਰੀ ਬੰਜੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜੋ ਆਪ ਜੀ ਨੂੰ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਵਾ ਰਹੇ ਸਨ। ਅੱਜ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਪ੍ਰਾਰੰਭ ਹੋਈ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਸੇ ਹੀ ਤਰ੍ਹਾਂ ਆਪ ਜੀਆਂ ਨੇ ਰੋਜ਼ਾਨਾ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਅੰਮ੍ਰਿਤਮਈ ਬਾਣੀ ਸੁੱਖਾਂ ਦੀ ਮਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ, ਭਾਈ ਗੁਰਦਿਆਲ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਖਡੂਰ ਸਾਹਿਬ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ। ਆਉਣ ਵਾਲੀ 16 ਅਗਸਤ ਦਿਨ ਐਤਵਾਰ ਨੂੰ ਸਵੇਰੇ 7 ਵਜੇ ਗੁਰੂ ਘਰ ਦੇ ਗੈਲਰੀ ਹਾਲ ਵਿਖੇ ਮਹਾਨ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਅੰਮ੍ਰਿਤ ਅਭਿਲਾਖੀ ਮਾਈ ਭਾਈ ਆਪਣੇ ਨਾਮ ਗੁਰੂ ਘਰ ਦੀ ਲਾਇਬ੍ਰੇਰੀ ਵਿਖੇ ਦਰਜ ਕਰਵਾ ਕੇ ਕਕਾਰ ਪ੍ਰਾਪਤ ਕਰੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ 16 ਅਗਸਤ ਸ਼ਾਮ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨ ਸੰਥਿਆ ਪਾਠ ਬੋਧ ਸਮਾਗਮ ਦੀ ਸਮਾਪਤੀ ਹੋ ਰਹੀ ਹੈ। ਸ਼ਾਮ 6:15 ਤੋਂ 9 ਵਜੇ ਤੱਕ ਵਿਸ਼ੇਸ਼ ਦੀਵਾਨ ਸਜਾਏ ਜਾ ਰਹੇ ਹਨ। ਸਵਾਬ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਪਾਠ ਬੋਧ ਸਮਾਗਮ ਦੇ ਸੰਪੂਰਨਤਾ ਸਮਾਗਮਾਂ ਵਿੱਚ ਵੀ ਆਪ ਜੀਆਂ ਨੇ ਵੱਧ ਚੜ ਕੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਨੇ। ਆਓ ਗੁਰੂ ਸਵਾਰਿਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਹੋਈਆਂ ਸਰਬੱਤ ਭੁੱਲਾਂ ਦੀ ਤਰਸ ਕਰਕੇ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ।

ਕਰਮ ਸਤਿਕਾਰ ਯੋਗ ਸਾਹਿਬ ਸੰਗਤ ਜੀ, ਗੁਰਬਾਣੀ ਦੇ ਕੀਰਤਨ ਕਰਦਿਆਂ ਹੋਈਆਂ ਫੁੱਲਾਂ ਦੀ ਖਿਮਾ, ਆਪ ਸਭਨਾਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੀ ਪਾਵਨ ਬਾਣੀ ਕੀਰਤਨ ਸਰਵਣ ਕੀਤਾ ਅਤੇ ਗੁਰੂ ਦਰਬਾਰ ਦੀ ਹਾਜ਼ਰੀ ਭਰੀ ਹੈ। ਸਤਿਗੁਰ ਸਭਨਾਂ ਦੀ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਣ। ਆਓ ਹੁਣ ਅਗਲੇ ਸਮੇਂ ਵਾਸਤੇ ਗੁਰਬਾਣੀ ਕੀਰਤਨ ਦੀ ਸੇਵਾ ਨਿਭਾ ਰਹੇ ਨੇ ਬਹੁਤ ਸਤਿਕਾਰਯੋਗ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਪਿਆਰ ਸਾਹਿਬ ਗੁਰੂ ਪਿਆਰਿਆਂ ਪਾਸੋਂ ਮਹਾਰਾਜ ਦੀ ਗੁਰਬਾਣੀ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਅੰਮ੍ਰਿਤ ਸੰਚਾਰ ਜੋ ਕਿ 16 ਅਗਸਤ ਦਿਨ ਐਤਵਾਰ ਸਵੇਰੇ 7 ਵਜੇ ਹੋਵੇਗਾ ਜੀ, ਜਿਹੜੇ ਪ੍ਰਾਣੀਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ ਗੁਰੂ ਵਾਲੇ ਨਹੀਂ ਬਣੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਕਿ ਆਪ ਜੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਜਿਹੜੇ ਪ੍ਰਾਣੀ ਅੰਮ੍ਰਿਤ ਛਕਣਾ ਚਾਹੁੰਦੇ ਹਨ ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਲਾਇਬ੍ਰੇਰੀ ਵਿੱਚ ਦਰਜ ਕਰਵਾ ਦੇਣੇ। ਉਹ ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਇਤਨੀ ਹਾਜ਼ਰੀ ਪ੍ਰਵਾਨ ਕਰਨੀ ਗੁਰੂ ਪਿਆਰੀ ਸਤਸੰਗ ਜੀਓ, ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਚੜ੍ਹਦੀ ਕਲਾ ਮਹਾਰਾਜ ਬਖਸ਼ ਕਰਨ। ਆਹ ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਹਰਮਿੱਤਰ ਸਿੰਘ ਜੀ ਕਥਾਵਾਚਕ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਆਪ ਜੀਆਂ ਦੇ ਨਾਲ ਗੁਰੂ ਕੀ ਬਾਣੀ ਦੀ ਕਥਾ ਵਿਚਾਰ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰੂ ਪਿਆਰਿਆਂ ਪਾਸੋਂ ਗੁਰਬਾਣੀ ਕਥਾ ਵਿਚਾਰ ਸਰਵਣ ਕਰਕੇ ਲਾਇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਗੁਰਦਿਆਲ ਸਿੰਘ ਜੀ, ਸ੍ਰੀ ਖਡੂਰ ਸਾਹਿਬ ਵਾਲਿਆਂ ਦਾ ਰਾਗੀ ਜਥਾ। ਗੁਰਪੂਰੇ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਕਥਾ ਦਾ ਹੈ ਗਿਆਨੀ ਹਰਮਿੱਤਰ ਸਿੰਘ ਜੀ। ਗੁਰਦੁਆਰਾ ਮੰਜੀ ਸਾਹਿਬ ਵਾਲਿਆਂ ਪਾਸੋਂ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰੀਏ। 16 ਤਰੀਕ ਨੂੰ ਗੁਰਦੁਆਰਾ ਸਾਹਿਬ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ ਹੈ। ਸੋ ਬੇਨਤੀ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਅੰਮ੍ਰਿਤਧਾਰੀ ਬਣ ਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਚੱਲ ਰਹੀ ਲੜੀਵਾਰ ਭਾਈ ਗੁਰਦਾਸ ਜੀ ਦੀ ਪਾਵਨ ਬਾਣੀ ਕਵਿਤ ਸਵਈਆਂ ਦੀ ਕਥਾ 383 ਨੰਬਰ ਕਵਿਤ ਸਵਈਏ ਦੇ ਅੰਦਰ ਆਪ ਜੀ ਬਖਸ਼ਿਸ਼ ਕਰਦੇ ਨੇ। ਇਸ ਪਾਵਨ ਕਵਿਤ ਸਵਈਏ ਦੇ ਅੰਦਰ ਭਾਈ ਗੁਰਦਾਸ ਜੀ ਨੇ ਸਾਧ ਅਤੇ ਅਸਾਧ ਦੀ ਗੱਲ ਕੀਤੀ ਹੈ। ਕੱਲ ਵੀ ਆਪਾਂ ਵਿਚਾਰ ਕੀਤੀ ਸੀ ਸਾਧ ਨਾਮ ਨਿਰਮਲ ਤਾਂ ਕੇ ਕਰਮ, ਜਿਨ੍ਹਾਂ ਨੇ ਪਰਮਾਤਮਾ ਦੀ ਭਗਤੀ ਕਰਕੇ ਸਾਧਨਾ ਸਾਧੀ ਹੈ, ਨੌ ਦੁਆਰਿਆਂ ਨੂੰ ਸਾਧਿਆ ਹੋਇਆ, ਉਹਨਾਂ ਨੂੰ ਹੀ ਗੁਰਬਾਣੀ ਨੇ ਸਾਧ ਕਿਹਾ ਹੈ। ਔਰ ਅਸਾਧ ਉਹ ਲੋਕ ਨੇ ਜਿਹੜੇ ਸੁਣ ਗੱਲਾਂ ਕਾਸ ਕੀ ਕੀਟਾਂ ਈ ਰੀਸ, ਬੰਦਗੀ ਕਰਨ ਵਾਲਿਆਂ ਦੀ, ਨਾਮ ਜਪਣ ਵਾਲਿਆਂ ਦੀ ਰੀਸ ਤਾਂ ਕਰਦੇ ਨੇ, ਪਰ ਗੁਣ ਨਾ ਹੋਣ ਕਰਕੇ, ਨਾਮ ਸਿਮਰਨ ਦੀ ਕਮਾਈ ਨਾ ਹੋਣ ਕਰਕੇ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦੀ। ਕੁਝ ਦ੍ਰਿਸ਼ਟਾਂਤ ਦੇ ਕਰਕੇ ਭਾਈ ਗੁਰਦਾਸ ਜੀ ਨੇ ਸਮਝਾਇਆ ਕਿ ਸਾਧੂ ਕੌਣ ਹੈ, ਔਰ ਭੇਖ ਦਾ ਨਾਮ ਹੀ ਜਿਹੜਾ ਉਹ ਸਾਧ ਨਹੀਂ। ਇੱਕ ਵਾਰ ਭਾਈ ਗੁਰਦਾਸ ਸਾਹਿਬ ਜੀ ਪਾਸੋਂ ਕੁਝ ਪ੍ਰੇਮੀਆਂ ਨੇ ਸਵਾਲ ਕੀਤਾ ਸੀ ਕਿ ਆਪ ਜੀ ਸਾਨੂੰ ਦੱਸੋ ਕਿ ਸਾਧ ਕੌਣ ਹੈ ਅਤੇ ਅਸਾਧ ਕੌਣ ਹੈ, ਕਿਉਂਕਿ ਗੁਰਬਾਣੀ ਦੇ ਅੰਦਰ ਆਪਾਂ ਸਾਧੂਆਂ ਦੀ ਉਪਮਾ ਸੁਣਦੇ ਹਾਂ, ਪੜ੍ਹਦੇ ਹਾਂ, ਔਰ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਕੇ ਸਾਧੂ ਦੀ ਸੰਗਤ ਵੀ ਮੰਗਦੇ ਹਾਂ ਕਿ ਉਹਨਾਂ ਦੀ ਸੰਗਤ ਕਰਨ ਦੇ ਨਾਲ ਜੀਵ ਦੀ ਕਲਿਆਣ ਹੁੰਦੀ ਹੈ। ਪਰ ਕਿੱਦਾਂ ਪਤਾ ਲੱਗਦਾ ਹੈ ਕਿ ਸਾਧੂ ਹੈ ਕਿ ਭੇਖੀ ਹੈ? ਸ਼੍ਰੀਮਾਨ ਭਾਈ ਗੁਰਦਾਸ ਜੀ ਨੇ ਸਿੱਖਾਂ ਦੀ ਬੇਨਤੀ ਨੂੰ ਸੁਣ ਕੇ ਕੁਝ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਹੈ। ਉਦਾਹਰਨ ਦਿੱਤੀ, ਭਾਈ ਗੁਰਦਾਸ ਜੀ ਨੇ ਗੁੱਛਾ ਹੋਏ ਤਰਕਾਨੂਆ ਕਿਉਂ ਉੜੀਐ ਦੱਖ ਹੈ, ਕਰਤੋਨਿਆਂ ਦਾ ਗੁੱਛਾ ਦੱਖਾਂ ਦੀ ਬਰਾਬਰੀ ਨਹੀਂ ਕਰ ਸਕਦਾ। ਇਸੇ ਤਰ੍ਹਾਂ ਜਿਹੜੇ ਅਸਾਧ ਲੋਕ ਨੇ ਉਹ ਕਰਤੋਨਿਆਂ ਦੇ ਗੁੱਛੇ ਦੀ ਨਿਆਈ, ਅਤੇ ਜਿਹੜੇ ਸਾਧੂ ਹਨ ਉਹ ਦੱਖਾਂ ਦੀ ਤਰ੍ਹਾਂ ਨੇ। ਇਹ ਪਹਿਲਾ ਦ੍ਰਿਸ਼ਟਾਂਤ ਦਿੱਤਾ ਹੈ। ਦੂਜਾ ਦ੍ਰਿਸ਼ਟਾਂਤ ਦਿੰਦੇ ਨੇ, ਅੱਕੇ ਕੇਰੀ ਖੱਖੜੀ ਕੋਈ ਅੰਬ ਨਾ ਆਖੈ। ਅੱਕ ਦੀ ਖੱਖੜੀ ਭਾਵੇਂ ਅੰਬ ਵੱਤ ਦਿਸਦੀ ਹੈ, ਪਰ ਅੱਕ ਦੀ ਖੱਖੜੀ ਦੇ ਵਿੱਚ ਅਤੇ ਅੰਬ ਦੇ ਵਿੱਚ ਬੜਾ ਅੰਤਰ ਹੈ। ਸਿਆਣੇ ਅੱਕ ਦੀ ਖੱਖੜੀ ਨੂੰ ਅੰਬ ਨਹੀਂ ਕਹਿੰਦੇ। ਇਸੇ ਤਰ੍ਹਾਂ ਜਿਹੜੇ ਅਸਾਧ ਭੇਖੀ ਲੋਕ ਨੇ ਨਾ, ਉਹ ਅੱਕ ਦੀ ਖੱਖੜੀ ਵਾਂਗੂ ਨੇ। ਔਰ ਜਿਹੜੇ ਸਾਧੂ ਜਨ ਹਨ ਉਹਨਾਂ ਦਾ ਉਪਦੇਸ਼ ਅੰਬ ਦੀ ਨਿਆਈ ਹੈ, ਪਰਮਾਤਮਾ ਦੀ ਭਗਤੀ ਦਾ ਰਸ ਭਰਿਆ ਹੋਇਆ ਹੈ। ਗਹਿਣੇ ਜਿਉਂ ਜਰਪੋਸ ਦੇ ਨਾ ਸੋਇਨਾ ਸੱਖ ਹੈ, ਜਿਹੜੇ ਨਕਲੀ ਗਹਿਣੇ ਨੇ ਉਹ ਸੋਨੇ ਦੀ ਬਰਾਬਰੀ ਨਹੀਂ ਕਰ ਸਕਦੇ। ਹੁਣ ਆਪਾਂ ਦੇਖਦੇ ਹਾਂ ਸੰਸਾਰ ਦੇ ਵਿੱਚ ਲੋਕ ਆਪਣੇ ਤਨ ਨੂੰ ਸ਼ਿੰਗਾਰਨ ਵਾਸਤੇ, ਜਿਨ੍ਹਾਂ ਕੋਲ ਬਹੁਤਾ ਧਨ ਨਹੀਂ ਉਹ ਵੀ ਚਾਹੁੰਦੇ ਨੇ ਕਿ ਆਪਾਂ ਸ਼ਿੰਗਾਰ ਕਰੀਏ, ਔਰ ਸੋਨੇ ਵਰਗੇ ਦੇਖਦੇ ਹੋਏ ਜਿਹੜੇ ਗਹਿਣੇ ਨੇ ਜਿਨ੍ਹਾਂ ਨੂੰ ਆਪਾਂ ਆਰਟੀਫਿਸ਼ਲ ਕਹਿੰਦੇ ਹਾਂ, ਉਹ ਵੀ ਤਨ 'ਤੇ ਧਾਰ ਲੈਂਦੇ ਨੇ। ਪਰ ਹੁਣ ਆਰਟੀਫਿਸ਼ਲ ਗਹਿਣਾ ਜਿਹੜਾ ਹੈ ਉਹ ਸੋਨੇ ਦੀ ਬਰਾਬਰੀ ਨਹੀਂ ਕਰ ਸਕਦਾ, ਪਰ ਆਰਟੀਫਿਸ਼ਲ ਨਕਲੀ ਗਹਿਣੇ ਨੂੰ ਦੇਖ ਕੇ ਆਪਾਂ ਸੋਨੇ ਦੀ ਨਿਖੇਧੀ ਵੀ ਨਹੀਂ ਕਰ ਸਕਦੇ ਕਿ ਸੋਨਾ ਹੁੰਦਾ ਹੀ ਨਹੀਂ। ਅੱਜ ਸਮਾਜ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿੱਥੇ ਸਾਨੂੰ ਗੁਰੂ ਸਾਹਿਬ ਨੇ ਸਾਧੂ ਦੀ ਸੰਗਤ ਕਰਨ ਦਾ ਉਪਦੇਸ਼ ਦਿੱਤਾ, ਉਹਨਾਂ ਸਾਧੂਆਂ ਦਾ ਸੰਸਾਰ ਦੇ ਵਿੱਚ ਮਾਣ ਅਦਬ ਵੀ ਬਹੁਤ ਹੋਇਆ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚਾ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਏ ਨਾ ਮੇਟਣ ਹਾਰ। ਪਰ ਜਿਹੜੇ ਅਧੂਰੇ ਪਖੰਡੀ ਸਨ ਉਹਨਾਂ ਨੇ ਵੀ ਇਸ ਗੱਲ ਦਾ ਬੜਾ ਲਾਭ ਲਿਆ
और तन दे उत्ते भेख धारण करके चेले चाटड़े रख ले, पहरावे उदा दे बना ले, और जदों उन्हां दियां माड़ियां करतूतां सामने आउंदियां ने फिर सारियां दा विश्वास उठदा है। और उन्हां दियां माड़ियां करतूतां करके होर लोग जिहड़े ने जिन्हां ने कदे साधु दी संगत कीती ही नहीं सी उन्होंने खंडन कर दिता कि साधु होंदे ही नहीं। पर जे कहीए कि सोना है ही नहीं, आर्टिफिशियल नकली गहने नूं देख के तां इह गल मन्नी नहीं जा सकती। नकल भी तां बनी है जे असल सी। इस करके भाई गुरदास जी कहिंदे ने गुरसिखां नूं तां गुरु साहिब ने विवेक बुद्ध दित्ती है, गहने ज्यों जर पोस दे ना सोना साख है, फटक ना पुजन हीरियां ओए भरे ब्याख है। हीरे बलौर जेड़े ने वह हीरियां दी बराबरी नहीं कर सकते। जेड़े अपखंडी असाध लोग ने यह तो बलौर दी न्याई ने, कच दी तरह ने, जिन्हों का बहुता मुल नहीं। पर जेड़े साधु जन हैं उन्हों का एक एक बचन जेड़ा है वह हीरियां वर्गा कीमती हुंदा है। भाई गुरदास जी कथन करते ने तौले दिसन शाहे दुध साधु गुण गख है। दोनों चिट्टे ही दिसदे ने, लस्सी भी चिट्टी है रंग उहदा और दुध का रंग भी चिट्टा है, पर जदों उहनू मूँह नू लाया जावे ना तो फिर उहदा स्वाद ही दस दिंदा है कि यह लस्सी है तो यह दुध है। तौले दिसन शाहे दुध साधु गुण गख है, पर जिन्नी मर्जी कोई गवाही दे कि नहीं जी ये लस्सी दुध ही है, पर सियाणियां नूं पता हुंदा कि लस्सी लस्सी है, उहदे विच खटियाई है और दुध वह दुध है। इस करके जिन्ना मर्जी आप पखंडियां दे चेले गवाही देण कि तां जी साडा बाबा पूरा है, ये तां पूरन साध है, इहदी संगत कीतियां तां जन्म मरण कट्टे जांदे क्योंकि उन्होंने भी अपने एजेंट अगे रखे होंदे ने। पर भाई गुरदास जी कहिंदे जिन्नी मर्जी कोई गवाही दे पर जेड़े विवेक बुद्ध वाले ने ना उन्हां नूं परख हुंदी है कि ये लस्सी है ते ये दुध है। इसे तरह इन्हीं उदाहरण दे करके समझाया, कहिंदे त्यों साध असाध परखियन करतूत सुपाख है। इसे तरह साध अते असाध दी परख उहदी बोली करके ते उहदी करतूत करके हो जाती है। जिन्ना मर्जी लोगों नूं दिखावा करे पर महाराज दे बचन हन जो जी होए सो उगवै मुह का कहे आवाओ। जो हिरदे विच होवे ना वह एक दिन मूँह दे उपर आ ही जाता है। जेड़े हिरदे वकारा नाल भरे होण, ईरखा दी अग नाल भरे होण, वह गल्लां जुबान दे उपर आ ही जांदियां ने। पर जिन्हां दे हिरदे विच परमात्मा दा नाम वसिया होवे उन्हां दी रसना सदा मिठा बोलदी है। मिठ बोलड़ा जी हर सज्जन स्वामी मोरा, हों संभल थकी जी वह कदे ना बोलै कौरा। इस करके उन्हां दी बोली ते उन्हां दी करतूत उन्हां दा जीवन ही दस दिंदा है कि पूरे ने कि अधूरे हैं। महाराज दे बचन आपां बाणी च पढ़दे हाँ, साहब जी दे बचन हन, कचड़ियां स्यों तोड़ ढूड सज्जन संत पक्कियां, ओए जीवन दे विछड़े ओए मोया ना जाही छोड़। ढूंढ कर वो कमाई वालियां दी बंदगी करन वालियां दी, कांखी एक है दरस तुहारो, नानक उन संग मोहे उदारो। मेरे मन विच यह हुई आस रहिंदी है कि महाराज जिहड़े तुहाडे दर्शनां दी आस रखी बैठे ने ना उही कमाई कर रहे ने। बहुत जन्म विछुरे थे माधो, एहो जन्म तुम्हारे लेखे, कह रविदास आस लग जीवो चिर भयो दर्शन देखे। जिन्हां दे मन विच ऐसी इच्छा है, कांखी दा भाव इच्छा, कांखी एक है दर्स तुहारो, जिन्हां नूं बस तुहाडे दर्शनां दी प्यास लगी है, नानक उन संग मोहे उदारो। महाराज मैनू भी उन्हां दा संगी बनाओ, उन्हां दी संगत बख्शो कि मेरा भी उन्हां दी संगत विच जा करके उदार हो जावे, क्योंकि संगत जीवन विच बहुत वड्डा रोल अदा करदी है। इसलिए भाई गुरदास जी ने अज कुछ दृष्टांत दे के समझाया है। पहला दृष्टांत भाई गुरदास जी ने दिता है
ਫਾਹਨ ਕੇਰੇ ਖਾਦ ਅੰਤ ਨਿਰਬਾਹੂ ਕਰੈ ਟਰੈ ਨਾ ਸਨੇਹ ਸਾਧ ਬਿਖ ਰਹਿ ਅਸਾਧ ਕੋ। ਕਹਿੰਦੇ ਜਿਸ ਤਰ੍ਹਾਂ ਪਾਣੀ ਦੇ ਵਿੱਚ ਲਕੀਰ, ਫਾਹਨ ਨਾਮ ਪੱਥਰ ਦਾ ਹੈ, ਪੱਥਰ ਦੇ ਉੱਪਰ ਖਿੱਚੀ ਹੋਈ ਲਕੀਰ ਅੰਤ ਤੱਕ ਉਹ ਪੱਥਰ ਦੇ ਉੱਪਰ ਉੱਕਰੀ ਰਹਿੰਦੀ ਹੈ। ਕਈ ਵਾਰੀ ਆਪਾਂ ਇਹ ਗੱਲ ਕਹਿ ਦਿੰਦੇ ਹਾਂ ਜਾਂ ਸੁਣਦੇ ਵੀ ਹਾਂ, ਸਮਾਜ ਦੇ ਵਿੱਚ ਕੋਈ ਬੰਦਾ ਜਦੋਂ ਪੱਕਾ ਫੈਸਲਾ ਕਰ ਲਵੇ ਤੇ ਗੱਲ ਕਹਿੰਦਾ ਹੈ ਕਿ ਮੇਰੀ ਤਾਂ ਗੱਲ ਜੀ ਹੁਣ ਪੱਥਰ ਤੇ ਲਕੀਰ ਹੈ। ਇਸ ਕਰਕੇ ਪੱਥਰ ਦੇ ਉੱਪਰ ਖਿੱਚੀ ਹੋਈ ਲਕੀਰ ਅੰਤ ਤੱਕ, ਜਿੰਨਾ ਚਿਰ ਪੱਥਰ ਟੁੱਟਦਾ ਨਹੀਂ ਉਹਨਾਂ ਚਿਰ ਪੱਥਰ ਦੇ ਉੱਪਰ ਉੱਕਰੀ ਰਹਿੰਦੀ ਹੈ। ਘਰਾਂ ਦੇ ਵਿੱਚ ਪੱਥਰ ਲਵਾਉਂਦੇ ਹਾਂ, ਅਚਨਚੇਤ ਕਿਤੇ ਕਿਸੇ ਭਾਰੇ ਸਮਾਨ ਦੇ ਨਾਲ ਕੋਈ ਲਕੀਰ ਉੱਪਰ ਖਿੱਚੀ ਜਾਵੇ ਨਾ, ਤੇ ਜਿੰਨਾ ਮਰਜ਼ੀ ਯਤਨ ਕਰਦੇ ਹਾਂ ਉਹ ਪੱਥਰ ਦੇ ਉੱਪਰ ਲਕੀਰ ਦਿਖਦੀ ਹੀ ਰਹਿੰਦੀ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਟਰੈ ਨਾ ਸਨੇਹ ਸਾਧ, ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਸਾਧੂਆਂ ਦਾ ਜਿਹੜਾ ਸਨੇਹ ਪ੍ਰੇਮ ਹੈ ਨਾ, ਉਹ ਟਾਲਿਆਂ ਵੀ ਨਹੀਂ ਟਲਦਾ। ਜਿਨ੍ਹਾਂ ਦੇ ਨਾਲ ਉਹ ਪ੍ਰੇਮ ਪਾ ਲੈਣ, ਸਾਧੂਆਂ ਦੀ ਪ੍ਰੀਤੀ ਐਸੀ ਹੈ ਕਿ ਜਿਸ ਤਰ੍ਹਾਂ ਪੱਥਰ ਦੇ ਉੱਪਰ ਖਿੱਚੀ ਹੋਈ ਲਕੀਰ, ਔਰ ਨਾਲ ਹੀ ਦ੍ਰਿਸ਼ਟਾਂਤ ਦੇ ਦਿੱਤਾ ਵਿਗ੍ਰਹਿ ਅਸਾਧ ਕੋ। ਅਸਾਧ ਭਾਵ ਅਸੰਤ ਲੋਕ ਜਿਹੜੇ ਨੇ, ਜਿਹੜੇ ਕੇਵਲ ਦਿਖਾਵਾ ਤਾਂ ਕਰਦੇ ਹਨ ਕਿ ਅਸੀਂ ਵੀ ਰੱਬ ਦੇ ਪਿਆਰੇ ਹਾਂ, ਪਰ ਉਹਨਾਂ ਦਾ ਵੈਰ ਵੀ ਜਿਹੜਾ ਹੁੰਦਾ ਉਹ ਪੱਥਰ ਤੇ ਲਕੀਰ ਹੀ ਹੁੰਦਾ। ਸੰਤਾਂ ਦੀ ਪ੍ਰੀਤੀ ਪੱਥਰ ਤੇ ਲਕੀਰ ਹੈ ਤੇ ਮਨਮੁੱਖ ਬੰਦਿਆਂ ਦਾ ਵੈਰ ਪੱਥਰ ਤੇ ਲਕੀਰ ਹੈ। ਮਨਮੁੱਖ ਬੰਦੇ ਦਾ ਸੁਭਾਅ ਦੇਖੋ, ਸਰੀਰ ਦਾ ਅੰਤ ਹੋ ਜਾਂਦਾ ਹੈ ਪਰ ਉਹ ਆਪਣਾ ਵੈਰ ਛੱਡਦਾ ਨਹੀਂ। ਪਰ ਰੱਬ ਦੇ ਪਿਆਰੇ ਸੰਤ ਜਨਾਂ ਦੀ ਪ੍ਰੀਤੀ ਐਸੀ ਹੈ, ਤਾਂ ਗੁਰੂ ਸਾਹਿਬ ਜੀ ਦੇ ਪਾਵਨ ਬਚਨ ਕਹੇ ਨਾਨਕ ਕੱਚੜਿਆਂ ਸਿਉਂ ਤੋੜ। ਸੰਸਾਰ ਦੀ ਪ੍ਰੀਤੀ ਕੈਸੀ ਹੈ? ਸੰਸਾਰ ਦੀ ਪ੍ਰੀਤੀ ਗੱਲੀ ਸੋ ਸੱਜਣ ਵੀ ਇੱਕ ਟੁੱਟੇਂਦੀ ਨਾਲ ਹਾਂ, ਇਹ ਸੰਸਾਰ ਦੀ ਪ੍ਰੀਤੀ ਹੈ। ਗੱਲਾਂ ਦੇ ਨਾਲ ਤਾਂ ਵੀ ਸੱਜਣ ਨੇ, ਪਰ ਲੱਭਿਆਂ ਲੋੜ ਪਿਆਂ ਇੱਕ ਵੀ ਖਲੋਤਾ ਨਹੀਂ ਦਿਸਦਾ। ਔਰ ਤੁਸੀਂ ਆਪ ਸਿਆਣੇ ਬੈਠੇ ਹੋ, ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇਖ ਲਓ ਕਿੰਨਿਆਂ ਕੁ ਨੇ ਪ੍ਰੀਤੀ ਨਿਭਾਈ ਹੈ। ਕੋਈ ਵਿਰਲਾ ਹੁੰਦਾ ਧਰਮੀ ਬੰਦਾ, ਪਰ ਬਾਕੀ ਤਾਂ ਜਿਹੜੇ ਨੇ ਉਹ ਕੇਵਲ ਖਾਣ ਦੀ ਹੀ ਪ੍ਰੀਤੀ ਰੱਖਦੇ ਨੇ। ਜਿਸ ਦਿਨ ਉਹਨਾਂ ਦਾ ਸਵਾਉ ਕੰਮ ਪੂਰਾ ਹੋ ਜਾਂਦਾ ਉਦਣ ਪ੍ਰੀਤੀ ਟੁੱਟ ਜਾਂਦੀ ਹੈ। ਇਸ ਕਰਕੇ ਪਰ ਸੰਤ ਜਨਾਂ ਦੀ, ਰੱਬ ਦੇ ਪਿਆਰਿਆਂ ਦੀ ਪ੍ਰੀਤੀ, ਉਹ ਤਾਂ ਪੀਰ ਮੁਰੀਦਾਂ ਪਿਰ ਹੜੀ ਉਹ ਨਿਭ ਹੈ ਨਾਲੇ, ਐਸੀ ਪ੍ਰੀਤੀ ਨਿਭਾਉਂਦੇ ਹਨ ਸੰਤ ਜਨ। ਤਾਂ ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਨਾਲ ਪ੍ਰੀਤੀ ਕਰ, ਸੰਗਤ ਨਾਲ ਪ੍ਰੀਤੀ ਕਰ, ਗੁਰੂ ਸਾਹਿਬ ਦੇ ਨਾਲ ਪ੍ਰੇਮ ਪਾ, ਔਰ ਅਕਾਲ ਪੁਰਖ ਨਾਲ ਪ੍ਰੇਮ ਕਰੇਗਾ ਤੇ ਅੰਤ ਤੱਕ ਨਿਭਦਾ ਹੈ। ਸ਼੍ਰੀਮਾਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਿਕਟਵਰਤੀ ਸਿੱਖ ਬਹਾਦਰ ਬਾਬਾ ਬਿਧੀ ਚੰਦ ਸਾਹਿਬ, ਉਹਨਾਂ ਦੇ ਨਾਲ ਐਸੀ ਪ੍ਰੀਤੀ ਬਣਾਈ ਸੀ ਸੁੰਦਰ ਸ਼ਾਹ ਨੇ। ਅਖੀਰ ਦੋਨਾਂ ਨੇ ਇੱਕੋ ਸਮੇਂ ਸਰੀਰ ਛੱਡੇ। ਜਿਸ ਵਕਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੀਰਤਪੁਰ ਦੀ ਧਰਤੀ ਤੇ ਵਿਰਾਜਮਾਨ ਨੇ, ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਦਿਓ ਨਗਰ ਤੋਂ ਸੰਗਤ ਚੱਲ ਕੇ ਆਈ। ਇਹ ਦਿਓ ਨਗਰ ਪੈਂਦਾ ਯੂਪੀ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ। ਉੱਥੋਂ ਸੰਗਤਾਂ ਚੱਲ ਕੇ ਆਈਆਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ ਔਰ ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰੂ ਕਿਰਪਾ ਕਰੋ ਸਾਡੇ ਨਗਰ ਦੇ ਵਿੱਚ ਵੀ ਆਪਣੇ ਮੁਬਾਰਕ ਚਰਨ ਪਾਓ। ਗੁਰੂ ਸਾਹਿਬ ਜੀ ਨੇ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਇਹ ਬਚਨ ਕਿਹਾ, ਜਿਹੜਾ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਬਚਨ ਦਿੱਤਾ ਸੀ ਨਾ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਇਹ ਬਚਨ ਕਹੇ ਸਨ ਗੁਰੂ ਸਾਹਿਬ ਜੀ ਨੇ ਕਿ ਸਾਡੇ ਵਿੱਚ ਤੇ ਬਿਧੀ ਚੰਦ ਵਿੱਚ ਕੋਈ ਅੰਤਰ ਨਹੀਂ। ਸੰਗਤ ਨੂੰ ਵੀ ਮਹਾਰਾਜ ਨੇ ਕਿਹਾ, ਮਹਾਰਾਜ ਦੀ ਬਾਣੀ ਦਾ ਬਚਨ ਵੀ, ਕਈਆਂ ਦੇ ਮਨ ਵਿੱਚ ਇਹ ਖਿਆਲ ਆਉਂਦਾ ਹੈ ਕਿ ਜਦੋਂ ਆਪਾਂ ਕਿਸੇ ਗੁਰਸਿੱਖ ਦੀ ਨਾਮ ਜਪਣ ਵਾਲੇ ਦੀ ਵਡਿਆਈ ਕਰਦੇ ਹਾਂ ਤੇ ਸ਼ਾਇਦ ਹੋ ਸਕਦਾ ਇਹਦੇ ਨਾਲ ਗੁਰੂ ਦੀ ਉਪਮਾ ਘਟਦੀ ਹੈ। ਕਈਆਂ ਦੇ ਮਨ 'ਚ ਇਹ ਖਿਆਲ ਨੇ, ਚਲੋ ਭਾਵਨਾ ਵਾਲਿਆਂ ਦੇ ਮਨ 'ਚ ਇਹ ਖਿਆਲ ਨਹੀਂ ਆਉਂਦੇ। ਜਿਸ ਤਰ੍ਹਾਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਦੇ ਉੱਤੇ ਵੱਡਾ ਇਕੱਠ ਦੇਖ ਕੇ ਨਾ, ਉਹਨਾਂ ਨੂੰ ਇਉਂ ਲੱਗਦਾ ਕਿ ਤੇ ਗੁਰੂ ਰਾਮਦਾਸ ਜੀ ਦੇ ਦਰ ਦੀ ਮਹਿਮਾ ਘਟ ਰਹੀ ਹੈ, ਪਰ ਇਸ ਤਰ੍ਹਾਂ ਨਹੀਂ ਹੈ। ਤੁਸੀਂ ਇਹ ਦੇਖੋ ਕਿ ਜੇ ਪੁੱਤਰ ਦਾ ਜਸ ਵਧੇ, ਕੀ ਉਹ ਪੁੱਤਰ ਦੇ ਜਸ ਦੇ ਨਾਲ ਪਿਤਾ ਦੀ ਉਪਮਾ ਘਟਦੀ ਹੈ ਕਿ ਵੱਧਦੀ ਹੈ? ਇਹ ਸਿਆਣਿਆਂ ਨੂੰ ਪਤਾ ਹੈ ਕਿ
ਕਿ ਬਾਪ ਆਪਦੇ ਬੱਚੇ ਦੀ ਉਪਮਾ ਨੂੰ ਸੁਣ ਕੇ, ਵਡਿਆਈ ਨੂੰ ਸੁਣ ਕੇ, ਸ਼ਾਇਦ ਹੋ ਸਕਦਾ ਕਿ ਉਹਨੂੰ ਆਪਣੀ ਉਪਮਾ ਸੁਣ ਕੇ ਇੰਨੀ ਖੁਸ਼ੀ ਨਾ ਹੋਵੇ ਜਿੰਨੀ ਆਪਣੇ ਬੱਚੇ ਦੀ ਵਡਿਆਈ ਸੁਣ ਕੇ ਹੁੰਦੀ ਹੈ। ਇਸੇ ਤਰ੍ਹਾਂ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ, ਨਾਮ ਜਪਣ ਵਾਲੇ, ਉਹ ਰੱਬ ਦੇ ਬੱਚੇ ਹਨ, ਪੁੱਤਰਾਂ ਦੀ ਤਰ੍ਹਾਂ ਨੇ। ਔਰ ਜਦੋਂ ਉਹਨਾਂ ਦੀ ਉਪਮਾ, ਉਹਨਾਂ ਦਾ ਜਸ ਹੁੰਦਾ ਹੈ ਨਾ ਸੰਸਾਰ ਦੇ ਅੰਦਰ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਜਾਂ ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ। ਬਹਾਦਰ ਬਾਬਾ ਬਿਧੀ ਚੰਦ ਸਾਹਿਬ ਪ੍ਰਤੀ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕਿਹਾ ਸੰਗਤ ਨੂੰ ਕਿ ਸਾਡਾ ਹੀ ਰੂਪ ਬਿਧੀ ਚੰਦ ਹਨ, ਇਹਨਾਂ ਨੂੰ ਨਾਲ ਲੈ ਜਾਓ ਔਰ ਇਹਨਾਂ ਤੋਂ ਉਪਦੇਸ਼ ਸੁਣਿਓ, ਤੁਹਾਡੇ ਨਗਰ ਦਾ ਭਲਾ ਹੋਵੇਗਾ। ਸੰਗਤ ਨੇ ਸਤ ਬਚਨ ਕਰਕੇ ਗੁਰੂ ਸਾਹਿਬ ਦਾ ਬਚਨ ਮੰਨਿਆ, ਕਿਉਂਕਿ ਬਚਨ ਮੰਨਣਾ ਹੀ ਸਿੱਖੀ ਹੈ ਅਤੇ ਇਹਦੇ ਵਿੱਚ ਹੀ ਸਾਡਾ ਭਲਾ ਹੈ। ਮਹਾਰਾਜ ਜੀ ਦਾ ਹੁਕਮ ਪਾ ਕੇ ਬਾਬਾ ਬਿਧੀ ਚੰਦ ਸਾਹਿਬ ਦਿਓ ਨਗਰ ਗਏ ਔਰ ਜਿੱਥੇ ਵੀ ਸਾਧੂ ਜਨ ਬੰਦਗੀ ਕਰਨ ਵਾਲਾ ਕੋਈ ਬੈਠਦਾ ਹੈ, ਉੱਥੋਂ ਦਾ ਔਰਾ ਕਮਾਲ ਦਾ ਬਣਦਾ ਹੈ। ਜਿੱਥੇ ਬਾਬਾ ਬਿਧੀ ਚੰਦ ਸਾਹਿਬ ਬੈਠੇ ਸਨ, ਇੱਕ ਰੁੱਖ ਬਹੁਤ ਸੁੱਕਾ ਬੜੇ ਸਮੇਂ ਦਾ ਸੀ, ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ, ਬਾਣੀ ਦੀ ਕਮਾਈ ਦੀ ਬਰਕਤ ਦੇ ਨਾਲ ਨਾ, ਸਿਮਰਨ ਦੀ ਬਰਕਤ ਦੇ ਨਾਲ ਸੂਕੇ ਹਰੇ ਕੀਏ ਖਿਨ ਮਾਹੇ। ਇਸ ਨਗਰ ਦੇ ਵਿੱਚ ਇੱਕ ਸੁੰਦਰ ਸ਼ਾਹ ਫਕੀਰ ਰਹਿੰਦਾ ਸੀ, ਰਿੱਧੀਆਂ ਸਿੱਧੀਆਂ ਕੋਲ ਸਨ ਔਰ ਉਹ ਰਿੱਧੀਆਂ ਸਿੱਧੀਆਂ ਦੇ ਸਦਕਾ ਲੋਕਾਂ ਤੋਂ ਕੰਮ ਲੈ ਲੈਣਾ ਔਰ ਉਸ ਇਲਾਕੇ ਦੇ ਜਿਹੜੇ ਲੋਕ ਸਨ ਉਹਦਾ ਬੜਾ ਸਤਿਕਾਰ ਅਦਬ ਰੱਖਦੇ ਸੀ। ਹੁਣ ਰਿੱਧੀਆਂ ਸਿੱਧੀਆਂ ਕੋਲ ਹੋਣ ਕਰਕੇ ਲੋਕਾਂ ਨੂੰ ਲੋੜ ਪੈਂਦੀ ਅਤੇ ਉਹਦੇ ਕੋਲ ਜਾ ਕੇ ਕੋਈ ਨਾ ਕੋਈ ਬਚਨ ਲੈਂਦੇ। ਜਦੋਂ ਸੁੰਦਰ ਸ਼ਾਹ ਨੇ ਇਹ ਸੁਣਿਆ ਕਿ ਕੋਈ ਸਿੱਖ ਗੁਰੂ ਕਾ ਇਸ ਨਗਰ ਵਿੱਚ ਆਇਆ ਔਰ ਸਾਰੇ ਲੋਕਾਂ ਦਾ ਝੁਕਾਅ ਉੱਧਰ ਨੂੰ ਬਣਿਆ ਹੋਇਆ ਅਤੇ ਜਿੱਥੇ ਉਹ ਬੈਠੇ ਸਨ ਉਹ ਰੁੱਖ ਵੀ ਹਰਿਆ ਹੋ ਗਿਆ, ਸੁੰਦਰ ਸ਼ਾਹ ਰਿੱਧੀਆਂ ਸਿੱਧੀਆਂ ਕੋਲ ਹੋਣ ਕਰਕੇ ਸ਼ੇਰ 'ਤੇ ਸਵਾਰੀ ਕਰਦਾ ਸੀ। ਉਹ ਆਪ ਦੀ ਸ਼ੇਰ ਦੀ ਸਵਾਰੀ ਕਰਕੇ ਉੱਥੇ ਪਹੁੰਚਿਆ ਕਿ ਜਿਸ ਨੂੰ ਦੇਖ ਕੇ ਪਹਿਲਾਂ ਹੀ ਪ੍ਰਭਾਵ ਮੇਰਾ ਬਣ ਜਾਵੇ, ਕਿਉਂਕਿ ਕਈ ਵਾਰੀ ਬੰਦਾ ਦਿਖਾਵਾ ਹੀ ਐਸਾ ਕਰਦਾ ਹੈ ਔਰ ਦਿਖਾਵੇ ਦੇ ਨਾਲ ਚਾਹੁੰਦਾ ਹੈ ਕਿ ਮੈਂ ਆਪਣਾ ਪ੍ਰਭਾਵ ਪਾਵਾਂ। ਇੱਦਾਂ ਹੀ ਹੈ ਨਾ ਸੰਸਾਰ ਵਿੱਚ, ਸਮਾਜ ਵਿੱਚ, ਕਿ ਮੇਰਾ ਪਹਿਰਾਵਾ ਦੇਖ ਕਰਕੇ ਇਹਦੇ 'ਤੇ ਪ੍ਰਭਾਵ ਪਵੇ। ਉਹ ਸੁੰਦਰ ਸ਼ਾਹ ਸ਼ੇਰ 'ਤੇ ਸਵਾਰੀ ਕਰਕੇ ਉੱਥੇ ਪਹੁੰਚਿਆ ਜਿੱਥੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਬਿਰਾਜਮਾਨ ਨੇ, ਸੰਗਤਾਂ ਬੈਠੀਆਂ ਸਨ ਆਪ ਜੀ ਦੇ ਪਾਸ ਔਰ ਉਹ ਸ਼ੇਰ ਜਦੋਂ ਸੋਚਿਆ ਕਿ ਇਹਨੂੰ ਮੈਂ ਅੱਗੇ ਕਰਾਂ, ਬਹਾਦਰ ਬਾਬਾ ਬਿਧੀ ਚੰਦ ਸਾਹਿਬ ਇਹਨੂੰ ਮੈਂ ਡਰਾਵਾਂ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦਾ ਧਿਆਨ ਧਾਰਿਆ, ਬਾਬਾ ਬਿਧੀ ਚੰਦ ਸਾਹਿਬ ਨੇ ਐਸੀ ਦ੍ਰਿਸ਼ਟੀ ਪਾਈ, ਸ਼ੇਰ ਜਿਹੜਾ ਸੀ ਉੱਥੇ ਜੜ ਹੀ ਹੋ ਗਿਆ। ਕਿਉਂਕਿ ਅੱਜ ਵੀ ਤੁਸੀਂ ਦੇਖਦੇ ਹੋ ਕਿ ਜੇ ਕੋਈ ਅਤਕਥਨੀ ਲੱਗੇ ਅਤੇ ਜਿਨ੍ਹਾਂ ਨੇ ਸਾਧਨਾ ਸਾਧੀ ਹੁੰਦੀ ਹੈ ਨਾ, ਉਹ ਦੂਜਿਆਂ ਨੂੰ ਵਸ ਕਰਨ ਦੀ ਸਮਰੱਥਾ ਵੀ ਰੱਖਦੇ ਨੇ। ਬਾਬਾ ਬਿਧੀ ਚੰਦ ਸਾਹਿਬ ਨੇ ਐਸੀ ਦ੍ਰਿਸ਼ਟੀ ਪਾਈ, ਨਜ਼ਰ ਭਰ ਕੇ ਦੇਖੀ ਅਤੇ ਉਹ ਸ਼ੇਰ ਉੱਥੇ ਜੜ ਹੋਇਆ। ਸੁੰਦਰ ਸ਼ਾਹ ਨੇ ਬੜਾ ਯਤਨ ਕੀਤਾ ਕਿ ਮੇਰਾ ਸ਼ੇਰ ਅੱਗੇ ਤੁਰੇ, ਪਰ ਉੱਥੇ ਜੜ ਹੋਇਆ ਸੀ। ਸੁੰਦਰ ਸ਼ਾਹ ਜਾਣ ਗਿਆ ਕਿ ਕੋਈ ਆਮ ਨਹੀਂ ਹੈ, ਇਹ ਤਾਂ ਰਿੱਧੀਆਂ ਸਿੱਧੀਆਂ ਦੇ ਵਿੱਚ ਮੇਰੇ ਤੋਂ ਵੀ ਬਹੁਤ ਵੱਡਾ ਹੈ। ਉਸ ਵੇਲੇ ਸੁੰਦਰ ਸ਼ਾਹ ਨੇ ਸੋਚਿਆ ਕਿ ਮੈਨੂੰ ਇਹਦਾ ਹੁਣ ਅਦਬ ਕਰਨਾ ਚਾਹੀਦਾ, ਉਤਰ ਕੇ ਬਾਬਾ ਬਿਧੀ ਚੰਦ ਸਾਹਿਬ ਦੇ ਚਰਨਾਂ ਦੇ ਵਿੱਚ ਪੈ ਗਿਆ, ਸਿਰ ਰੱਖ ਦਿੱਤਾ। ਕਹਿਣ ਲੱਗਾ ਕਿ ਮੈਂ ਬੜੀ ਸਾਧਨਾ ਸਾਧੀ ਹੈ ਤਾਂ ਕਰਕੇ ਮੈਨੂੰ ਇਹ ਪ੍ਰਾਪਤੀਆਂ ਹੋਈਆਂ, ਪਰ ਤੇਰੇ ਕੋਲ ਕਿਹੜੀ ਸਾਧਨਾ ਹੈ? ਬਾਬਾ ਬਿਧੀ ਚੰਦ ਸਾਹਿਬ ਕਹਿੰਦੇ, ਮੇਰੇ ਕੋਲ ਤਾਂ ਮੇਰੇ ਗੁਰੂ ਨੇ ਮੈਨੂੰ ਗੁਰਮੰਤਰ ਅਤੇ ਮੂਲ ਮੰਤਰ ਦਿੱਤਾ ਹੈ, ਇਹ ਸਭ ਤੋਂ ਵੱਡੀ ਸਾਧਨਾ ਹੈ। ਮੰਤਰਾਂ ਦੇ ਉੱਪਰ ਸ਼੍ਰੋਮਣੀ ਮੰਤਰ ਮੂਲ ਮੰਤਰ ਹੈ ਔਰ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਜਿਨ੍ਹਾਂ ਨੇ ਸਾਧਨਾ ਸਾਧੀ ਹੋਈ ਉਹਨਾਂ ਦੇ ਉੱਪਰ ਇਹਨਾਂ ਮੰਤਰਾਂ ਦਾ ਅਸਰ ਹੁੰਦਾ ਹੀ ਨਹੀਂ। ਸਭ ਤੋਂ ਉੱਪਰ ਮੰਤਰ ਹੈ ਹੀ ਪਰਮਾਤਮਾ ਦਾ ਨਾਮ ਹੈ। ਉਸ ਵੇਲੇ ਸੁੰਦਰ ਸ਼ਾਹ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਸੰਗਤ ਵਿੱਚ ਰਹਿ ਕੇ ਉਹਨੇ ਸੁਖਮਨੀ ਸਾਹਿਬ ਜੀ ਦੇ ਪਾਠ ਸੁਣੇ। ਵੱਡੀ ਸਾਧਨਾ ਸਾਧ ਕੇ ਵੀ ਜਿਹੜਾ ਮਨ ਨੂੰ ਆਨੰਦ ਨਹੀਂ ਸੀ ਮਿਲਿਆ, ਸ਼ਾਂਤੀ ਨਹੀਂ ਸੀ ਮਿਲੀ, ਉਹ ਬਾਬਾ ਜੀ ਦੀ ਸੰਗਤ ਵਿੱਚ ਬੈਠ ਕਰਕੇ ਮਿਲੀ ਹੈ। ਫਿਰ ਜਦੋਂ ਬਾਬਾ ਜੀ ਕੁਝ ਦਿਨ ਉੱਥੇ ਰਹੇ ਨੇ, ਕੁਝ ਪਰਮਾਤਮਾ ਦੀਆਂ ਰੱਬ ਦੀਆਂ ਬਾਤਾਂ ਹੋਈਆਂ, ਜਦੋਂ ਤੁਰਨ ਲੱਗੇ ਨਾ
ਤੇ ਸੁੰਦਰ ਸ਼ਾਹ ਨੇ ਬਾਬਾ ਬਿਧੀ ਚੰਦ ਸਾਹਿਬ ਨੂੰ ਬੇਨਤੀ ਕੀਤੀ, ਕਹਿਣ ਲੱਗਾ ਸਾਧਨਾ ਤਾਂ ਮੈਂ ਵੀ ਬੜੀ ਕੀਤੀ ਹੈ, ਪਰ ਜਦੋਂ ਮੈਂ ਆਪਣਾ ਅੰਤਲਾ ਸਮਾਂ ਸੋਚਦਾ ਨਾ ਮੈਨੂੰ ਡਰ ਲੱਗਦਾ ਹੈ। ਕਿਉਂਕਿ ਡਰ ਵੀ ਕਈ ਤਰ੍ਹਾਂ ਦੇ ਮੰਨੇ ਨੇ, ਪਰ ਮੌਤ ਦਾ ਡਰ ਸਭ ਤੋਂ ਉੱਪਰ ਮੰਨਿਆ ਹੈ। ਇਹ ਤਾਂ ਕਿਹਾ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਨਹੀਂ ਤਾਂ ਵੱਡੇ ਵੱਡੇ ਜੋਗੀ ਸਿੱਧ ਵੀ ਤਾਂ ਹੀ ਉਹ ਸਾਧਨਾ ਸਾਧ ਰਹੇ ਸਨ ਕਿ ਉਮਰ ਵੱਧ ਜਾਵੇ ਅਤੇ ਸਾਨੂੰ ਮੌਤ ਹੀ ਨਾ ਆਵੇ। ਉਸ ਵੇਲੇ ਸੁੰਦਰ ਸ਼ਾਹ ਨੇ ਕਿਹਾ ਕਿ ਮੈਨੂੰ ਮੌਤ ਤੋਂ ਡਰ ਲੱਗਦਾ ਹੈ, ਤੁਸੀਂ ਰੱਬ ਦੇ ਪਿਆਰੇ ਹੋ, ਮੇਰਾ ਜਦੋਂ ਅੰਤਮ ਸਮਾਂ ਹੋਵੇਗਾ ਨਾ ਮੇਰੇ ਨਾਲ ਇੱਕ ਬਚਨ ਕਰੋ ਕਿ ਤੁਸੀਂ ਇੱਥੇ ਜ਼ਰੂਰ ਹੋਇਓ, ਮੇਰੇ ਪਾਸ ਹੋਵੋਗੇ ਅਤੇ ਮੈਂ ਸਰੀਰ ਸੌਖਾ ਛੱਡ ਸਕਾਂਗਾ। ਬਾਬਾ ਬਿਧੀ ਚੰਦ ਸਾਹਿਬ ਜੀ ਨੇ ਉਹਦੀ ਗੱਲ ਸੁਣ ਕੇ ਉਹਨੂੰ ਧੀਰਜ ਦਿੱਤਾ, ਕਹਿਣ ਲੱਗੇ ਸਾਡਾ ਅਤੇ ਤੁਹਾਡਾ ਅੰਤਮ ਸਮਾਂ ਇੱਕ ਸਮੇਂ ਹੈ, ਅਸੀਂ ਵੀ ਉਦੋਂ ਹੀ ਸਰੀਰ ਛੱਡਣਾ ਹੈ। ਬਚਨ ਰਿਹਾ ਕਿ ਜਦੋਂ ਅੰਤਮ ਸਮਾਂ ਹੋਵੇਗਾ ਅਸੀਂ ਤੁਹਾਡੇ ਕੋਲ ਆਵਾਂਗੇ। ਇਸੇ ਤਰ੍ਹਾਂ ਹੋਇਆ। ਜਿਸ ਵਕਤ ਬਾਬਾ ਬਿਧੀ ਚੰਦ ਸਾਹਿਬ ਜੀ ਨੇ, ਬ੍ਰਹਮ ਗਿਆਨੀ ਨੇ ਤਿੰਨਾਂ ਲੋਕਾਂ ਦੇ ਗਿਆਤੇ ਅੰਤਮ ਸਮਾਂ ਨੇੜੇ ਜਾਣਿਆ ਅਤੇ ਗੁਰੂ ਹਰਗੋਬਿੰਦ ਸਾਹਿਬ ਤੋਂ ਕੀਰਤਪੁਰ ਦੀ ਧਰਤੀ ਉੱਥੋਂ ਆਗਿਆ ਮੰਗੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਜੀ ਨੂੰ ਬਚਨ ਕਹੇ ਸਨ ਕਿ ਇੱਥੇ ਹੀ ਸਰੀਰ ਛੱਡ ਲੈਂਦੇ। ਬਾਬਾ ਜੀ ਨੇ ਇਹ ਬੇਨਤੀ ਕੀਤੀ, ਮਹਾਰਾਜ ਮੇਰਾ ਸੁੰਦਰ ਸ਼ਾਹ ਦੇ ਨਾਲ ਬਚਨ ਹੋਇਆ ਸੀ ਕਿ ਅੰਤਲੇ ਸਮੇਂ ਆਪਾਂ ਇਕੱਠੇ ਹੀ ਸਰੀਰ ਛੱਡਾਂਗੇ। ਤੋਰਨ ਲੱਗਿਆਂ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰਾਂ 'ਚੋਂ ਮੋਤੀ ਡਲਕਿਆ। ਇੰਨਾ ਪਿਆਰ ਕਰਦੇ ਸਤਿਗੁਰੂ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਬਾਬਾ ਬਿਧੀ ਚੰਦ ਸਾਹਿਬ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਦਿਓ ਨਗਰ ਉੱਥੇ ਪਹੁੰਚੇ ਨੇ, ਔਰ ਸੁੰਦਰ ਸ਼ਾਹ ਮਿਲ ਕੇ ਬੜਾ ਪ੍ਰਸੰਨ ਹੋਇਆ। ਬਾਬਾ ਜੀ ਨੇ ਦੱਸ ਦਿੱਤਾ ਸੀ ਕਿ ਇਹ 3 ਕੁ ਦਿਨ ਆਪਣੇ ਬਾਕੀ ਬਚੇ ਨੇ 5 ਭੌਤਿਕ ਸਰੀਰ ਛੱਡਣਾ, ਔਰ ਉਹ 3 ਦਿਨ ਸੁੰਦਰ ਸ਼ਾਹ ਬਾਬਾ ਜੀ ਦੀ ਸੰਗਤ ਵਿੱਚ ਰਿਹਾ। ਢੂਡ ਸੱਜਣ ਸੰਤ ਪੱਕੇ ਆ, ਐਸੇ ਪੂਰਨ ਸੰਤ ਜਨ ਸਾਧੂ ਜਨ, ਉਹਨਾਂ ਦੀ ਸੰਗਤ ਐਸੀ ਹੈ ਕਿ ਦੁਨੀਆਂ ਦੀ ਮਿੱਤਰਤਾ ਤੇ ਕੇਵਲ ਸਵਾਰਥ ਲਈ ਹੁੰਦੀ ਹੈ, ਪਰ ਰੱਬ ਦੇ ਪਿਆਰਿਆਂ ਦੀ ਮਿੱਤਰਤਾ ਐਸੀ। ਔਰ ਸੁੰਦਰ ਸ਼ਾਹ ਦੇ ਨਾਲ ਫਿਰ 3 ਦਿਨ ਗੁਰੂ ਦੀਆਂ ਬਾਤਾਂ ਕੀਤੀਆਂ, ਪਰਮਾਤਮਾ ਦੀਆਂ ਬਾਤਾਂ ਹੋਈਆਂ। ਬਾਬਾ ਬਿਧੀ ਚੰਦ ਸਾਹਿਬ ਜੀ ਫਿਰ ਬਾਣੀ ਪੜ੍ਹਦੇ ਨੇ ਅਤੇ ਸੁੰਦਰ ਸ਼ਾਹ ਉਹ ਬਾਣੀ ਸੁਣਦਾ ਹੈ, ਆਤਮਕ ਆਨੰਦ ਲਿਆ। ਔਰ ਇਸ ਤਰ੍ਹਾਂ ਜਦ 3 ਦਿਨ ਪੂਰੇ ਹੋਏ, ਫਿਰ ਇੱਕੋ ਸਮੇਂ ਇਸ਼ਨਾਨ ਕਰਕੇ ਬਾਣੀ ਪੜ੍ਹਦਿਆਂ ਬਾਬਾ ਬਿਧੀ ਚੰਦ ਸਾਹਿਬ ਨੇ ਜਪਜੀ ਸਾਹਿਬ ਦਾ ਪਾਠ ਕੀਤਾ, ਸੁੰਦਰ ਸ਼ਾਹ ਜੀ ਨੇ ਸੁਣਿਆ, ਔਰ ਫਿਰ ਇੱਕੋ ਸਮੇਂ 5 ਭੌਤਿਕ ਸਰੀਰ ਨੂੰ ਤਿਆਗ ਦਿੱਤਾ ਸੀ। ਸਾਧ ਸੰਗਤ ਜੀ, ਇਹ ਦਿਓ ਨਗਰ ਹੈ ਯੂਪੀ ਦੇ ਵਿੱਚ, ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਨੂੰ ਪਤਾ ਹੋਣਾ, ਬਾਬਾ ਬਿਧੀ ਚੰਦ ਸਾਹਿਬ ਜੀ ਦਾ ਸੱਚਖੰਡ ਪਿਆਨਾ ਸਥਾਨ ਅਤੇ ਨਾਲ ਹੀ ਸੁੰਦਰ ਸ਼ਾਹ, ਜਿੱਥੇ ਉਹਦਾ ਸਰੀਰ ਜਿਹੜਾ ਸੀ ਉਹ ਉਸ ਵੇਲੇ ਉਹਦੀ ਕਬਰ ਬਣੀ ਹੋਈ ਦਫਨਾਇਆ ਸੀ, ਉਹ ਦੋਨੋਂ ਜਿਹੜੀਆਂ ਯਾਦਗਾਰ ਨਿਸ਼ਾਨੀਆਂ ਉੱਥੇ ਬਣੀਆਂ ਹੋਈਆਂ ਨੇ। ਇਉਂ ਸੰਤ ਜਨ ਰੱਬ ਦੇ ਪਿਆਰਿਆਂ ਦੀ ਪ੍ਰੀਤੀ ਐਸੀ ਹੁੰਦੀ ਹੈ, ਉਹ ਇਹ ਜੀਵਨ ਦੇ ਵਿਛੁੜੇ, ਦੁਨਿਆਵੀ ਪ੍ਰੀਤੀ ਤਾਂ ਇੱਥੇ ਟੁੱਟ ਜਾਂਦੀ ਹੈ, ਪਰ ਉਹ ਇਹ ਮੋਇਆ ਨਾ ਜਾਹੀ ਛੋੜ, ਬੰਦਗੀ ਕਰਨ ਵਾਲਿਆਂ ਦੀ ਪ੍ਰੀਤੀ ਜਿਹੜੀ ਹੈ ਉਹ ਪਰਲੋਕ ਵਿੱਚ ਵੀ ਨਿਭਦੀ ਹੈ। ਅੱਜ ਭਾਈ ਗੁਰਦਾਸ ਜੀ ਨੇ ਦ੍ਰਿਸ਼ਟਾਂਤ ਦੇ ਕੇ ਸਮਝਾਇਆ, ਕਹਿਣ ਲੱਗੇ ਜਿਸ ਤਰ੍ਹਾਂ ਪੱਥਰ ਦੇ ਉੱਪਰ ਲਕੀਰ ਹੈ, ਸੰਤਾਂ ਦੀ ਪ੍ਰੀਤੀ ਐਸੀ ਹੈ। ਤਰੈ ਨਾ ਸਨੇਹ ਸਾਧ, ਸਾਧ ਸੰਗਤ ਨਾਲ ਪ੍ਰੀਤੀ ਕਰ, ਇਹ ਟਾਲਿਆਂ ਵੀ ਨਹੀਂ ਟਲਦੀ। ਔਰ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜਿਨ੍ਹਾਂ ਨੇ ਪ੍ਰੀਤੀ ਕੀਤੀ ਹੈ, ਫਿਰ ਐਸਾ ਮਹਾਰਾਜ ਜੀ ਨੇ ਉਹਨਾਂ ਦੀ ਬਿਰਤੀ ਰੂਪੀ ਬਾਂਹ ਫੜੀ, ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਜਿਨ੍ਹਾਂ ਨੇ ਗੁਰੂ ਨਾਲ ਪ੍ਰੀਤੀ ਕੀਤੀ ਹੈ ਨਾ, ਉਹਨਾਂ ਦੀ ਮਹਾਰਾਜ ਨੇ ਪਰਲੋਕ ਵਿੱਚ ਵੀ ਬਾਂਹ ਨਹੀਂ ਛੱਡੀ। ਜਿਨ੍ਹਾਂ ਨੇ ਗੁਰੂ ਕਲਗੀਧਰ ਸਾਹਿਬ ਦਾ ਬਚਨ ਮੰਨ ਕੇ ਪੀਓ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਪ੍ਰੀਤੀ ਕੀਤੀ, ਮਹਾਰਾਜ ਤੋਂ 5 ਕਕਾਰ ਲੈ ਕੇ ਧਾਰਨ ਕਰ ਲਏ। ਇੱਕ ਵਾਰ ਨਾ ਬੜੀ ਵੱਡੀ ਕਾਨਫਰੰਸ ਹੋਈ ਸੀ ਅਤੇ ਉਸ ਕਾਨਫਰੰਸ ਦੇ ਵਿੱਚ ਇੱਕ ਸਿੱਖ ਵਿਦਵਾਨ ਹੋਏ, ਉਹਨਾਂ ਨੂੰ ਪੁੱਛਿਆ ਗਿਆ ਕਿ ਜਿਹੜੇ ਕਕਾਰ ਤੁਸੀਂ ਪਾਏ ਨੇ ਇਹਨਾਂ ਦਾ ਕੀ ਭਾਵ ਹੈ। ਉਹਨਾਂ ਨੇ ਕਿਹਾ ਕਿ ਮੈਂ ਇਕੱਲੇ ਇਕੱਲੇ ਕਕਾਰ ਦੀ ਗੱਲ ਕਰਾਂਗਾ ਅਤੇ ਬੜਾ ਸਮਾਂ ਚਾਹੀਦਾ ਹੈ,
ਇਹ ਗਲ ਗਾਤਰੇ ਪਾਈ ਹੋਈ ਕਿਰਪਾਨ ਇੰਝ ਸਮਝ ਲੈਣਾ ਜਿਸ ਤਰ੍ਹਾਂ ਕੋਈ ਸੁਹਾਗਵੰਤੀ ਔਰਤ ਨੇ ਸੰਦੂਰ ਪਾਇਆ ਹੋਵੇ ਨਾ, ਮੱਥੇ ਸੰਦੂਰ ਲਾਇਆ ਹੋਵੇ, ਦੇਖਣ ਵਾਲੇ ਉਹਨੂੰ ਸਵਾਲ ਨਹੀਂ ਕਰਦੇ ਕਿ ਸੰਦੂਰ ਦਾ ਅਰਥ ਕੀ ਹੈ। ਵਿਆਹ ਵਾਲੀ ਔਰਤ ਨੇ ਹੱਥ ਵਿੱਚ ਚੂੜਾ ਪਾਇਆ ਹੋਵੇ ਔਰ ਉਹਦੇ ਹੱਥ ਵਿੱਚ ਪਾਇਆ ਚੂੜਾ ਦੇਖ ਕੇ ਸਵਾਲ ਨਹੀਂ ਕੀਤਾ ਜਾਂਦਾ ਕਿ ਚੂੜੇ ਦਾ ਕੀ ਅਰਥ ਹੈ। ਇਸੇ ਤਰ੍ਹਾਂ ਇਹ ਗਲ ਗਾਤਰੇ ਪਾਈ ਹੋਈ ਕਿਰਪਾਨ ਸਾਡੇ ਸੁਹਾਗ ਦੀ ਨਿਸ਼ਾਨੀ ਹੈ ਕਿ ਸਾਡੇ ਸਿਰ ਦੇ ਉੱਪਰ ਸਾਡੇ ਸਿਰ ਦਾ ਸਾਈ ਹੈ। ਜਿਨ੍ਹਾਂ ਨੇ ਮਹਾਰਾਜ ਨਾਲ ਐਸੀ ਪ੍ਰੀਤੀ ਕੀਤੀ ਹੈ ਔਰ ਫਿਰ ਗੁਰੂ ਦੀ ਪ੍ਰੀਤੀ ਐਸੀ ਹੈ, ਪੀਰ ਮੁਰੀਦਾਂ ਫਿਰ ਹੜੀ ਉਹ ਨਿਭ ਹੈ ਨਾਲੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਜਿਹੜੇ ਮਨ ਕਰਕੇ ਪਿਆਰ ਕਰਦੇ ਨੇ, ਫਿਰ ਗੁਰੂ ਸਾਹਿਬ ਨੇ ਤਾਂ ਉਹਨਾਂ ਪ੍ਰਤੀ ਇਹ ਬਚਨ ਕਹੇ, ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚੇਰਾ। ਉਹਨਾਂ ਨੇ ਫਿਰ ਗੁਰੂ ਸਾਹਿਬ ਨੇ ਆਪਣੇ ਖਾਲਸੇ ਨੂੰ ਹੀ ਸਾਰਾ ਮਾਣ ਦਿੱਤਾ ਹੈ। ਮਹਾਰਾਜ ਕਹਿੰਦੇ ਪੈਰਾਂ ਦੇ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਜੋ ਕੁਝ ਹੈ ਉਹ ਮੇਰੇ ਖਾਲਸੇ ਪੁੱਤਰ ਦਾ ਹੈ। ਇਸ ਤਰ੍ਹਾਂ ਦੀ ਪ੍ਰੀਤੀ ਹੈ ਗੁਰੂ ਦੀ। ਭਾਈ ਗੁਰਦਾਸ ਜੀ ਕਹਿੰਦੇ ਟਰੈ ਨਾ ਸਨੇਹ ਸਾਧ, ਸਾਧੂ ਦੇ ਨਾਲ ਪ੍ਰੀਤੀ ਕਰਕੇ ਦੇਖੋ ਕਿ ਟਾਲਿਆਂ ਵੀ ਨਹੀਂ ਟਲਦੀ। ਪਰ ਨਾਲ ਦ੍ਰਿਸ਼ਟਾਂਤ ਦਿੱਤਾ ਬਿਗ੍ਰਹਿ ਅਸਾਧ ਕੋ, ਔਰ ਜਿਹੜਾ ਸਾਕਤ ਬੰਦਾ ਹੈ ਉਹਦਾ ਵੈਰ ਦੇਖਣ ਵਾਲਾ ਹੁੰਦਾ, ਉਹ ਸਾਰੀ ਉਮਰ ਹੀ ਆਪਣੀ ਕੱਢ ਦਿੰਦਾ ਕਿ ਮੈਂ ਇਹਦੇ ਨਾਲ ਵੈਰ ਰੱਖਣਾ ਹੀ ਰੱਖਣਾ। ਉਹ ਪੱਥਰ ਤੇ ਲਕੀਰ ਹੁੰਦਾ ਹੈ ਮਨਮੁੱਖ ਦਾ ਵੈਰ, ਉਹ ਵੈਰ ਨਹੀਂ ਛੱਡਦਾ। ਜਿਸ ਤਰ੍ਹਾਂ ਸੱਪ ਅੰਦਰ ਜ਼ਹਿਰ ਘੋਲਦਾ ਹੈ ਨਾ, ਇਉਂ ਮਨਮੁੱਖ ਦੂਜਿਆਂ ਨੂੰ ਦੇਖ ਦੇਖ ਕਰਕੇ ਆਪਣੇ ਅੰਦਰ ਵਿਸ ਹੀ ਘੋਲਦਾ ਰਹਿੰਦਾ, ਇਹ ਵੀ ਮੇਰਾ ਵੈਰੀ, ਉਹ ਵੀ ਮੇਰਾ ਵੈਰੀ। ਇਉਂ ਸੰਗਤ ਵਿੱਚ ਆਉਂਦੇ ਹਾਂ ਬੜੇ ਪ੍ਰੇਮ ਦੇ ਨਾਲ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਸੰਗਤ ਵਿੱਚੋਂ ਆਪਾਂ ਗੁਰੂ ਨੂੰ ਦਰਸ਼ਨ ਕਰਨੇ, ਗੁਰੂ ਸਾਹਿਬ ਦੇ ਦੀਦਾਰ ਕਰਨੇ, ਇਹ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਹੈ। ਇਸ ਕਰਕੇ ਸੰਗਤ ਦੇ ਨਾਲ ਪ੍ਰੀਤੀ ਕਰਨ ਦਾ ਉਪਦੇਸ਼ ਦਿੱਤਾ। ਫਿਰ ਦੂਜੀ ਪੰਕਤੀ ਅੰਦਰ ਦ੍ਰਿਸ਼ਟਾਂਤ ਦਿੰਦੇ ਨੇ, ਜੈਸੇ ਜਲ ਮੈਂ ਲਕੀਰ ਧੀਰ ਨਾ ਧਰਤ ਤੱਤ, ਆਦਮ ਕੀ ਪ੍ਰੀਤ ਉਹ ਵਿਰੁੱਧ ਜੁੱਦ ਸਾਧ ਕੋ। ਕਹਿੰਦੇ ਜਿਸ ਤਰ੍ਹਾਂ ਪਾਣੀ ਵਿੱਚ ਖਿੱਚੀ ਹੋਈ ਲਕੀਰ ਧੀਰਜ ਨਹੀਂ ਧਾਰਦੀ, ਧੀਰਜ ਨਹੀਂ ਧਾਰਦੀ ਦਾ ਭਾਵ ਜਦੋਂ ਪਾਣੀ 'ਚ ਲਕੀਰ ਖਿੱਚੋਗੇ ਜਿਉਂ ਜਿਉਂ ਖਿੱਚਦੇ ਜਾਓਗੇ ਤਿਉਂ ਤਿਉਂ ਮਿੱਟਦੀ ਜਾਂਦੀ ਹੈ। ਪੱਥਰ ਦੇ ਉੱਪਰ ਖਿੱਚੀ ਹੋਈ ਲਕੀਰ ਦਿਸਦੀ ਹੈ ਪਰ ਪਾਣੀ ਵਿੱਚ ਖਿੱਚੀ ਹੋਈ ਲਕੀਰ ਤੁਹਾਨੂੰ ਦਿਸੇਗੀ ਨਹੀਂ, ਜਿਉਂ ਜਿਉਂ ਖਿੱਚਦੇ ਜਾਵਾਂਗੇ ਤਿਉਂ ਤਿਉਂ ਮਿੱਟਦੀ ਜਾਂਦੀ।

ਖੀਰ ਵਿੱਚ ਪੰਕਤੀਆਂ ਆਪਣੇ ਸਰਵਣ ਕੀਤੀਆਂ ਹਨ। ਲੰਬੜਦਾਰ ਚੌਧਰੀ ਸੱਦੇ ਤੋਂ ਉਹਨੂੰ ਡਾਂਗ ਫੇਰੀ ਗਈ। ਉਹਨੇ ਕਿਹਾ ਭਲਾ ਜੇ ਚਾਹੋ ਆਪਣਾ ਸਿੰਘ ਦਿਓ ਫੜਾਏ, ਬਦਲਾ ਲਵਾਂਗਾ ਤੁਸਾਂ ਤੋਂ ਜੇ ਨਾ ਹੱਥ ਆਏ। ਕਹਿਣ ਲੱਗੇ ਤੁਹਾਨੂੰ ਦਿੱਤੀਆਂ ਜਾਂਦੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਸੀ ਸਿੰਘਾਂ ਦਾ ਮਲੀਆ ਮੇਟ ਕਰਨ ਵਾਸਤੇ। ਕਿਸੇ ਇਲਾਕੇ ਵਿੱਚ ਕੋਈ ਵੀ ਸਿੰਘ ਨਜ਼ਰ ਨਹੀਂ ਆਉਂਦਾ, ਮੌਤ ਦੇ ਘਾਟ ਉਤਾਰ ਦਿਓ। ਜਿਉਂਦਾ ਗ੍ਰਿਫਤਾਰ ਕੀਤਾ ਜਾਂਦਾ ਜਿਉਂਦਾ ਕਰ ਲਵੋ। ਤੇ ਜੇ ਤੁਹਾਨੂੰ ਪੁੱਛਿਆ ਜਾਂਦਾ ਸੀ, ਤੁਸੀਂ ਕਹਿੰਦੇ ਸਿੰਘਾਂ ਦਾ ਨਾਮੋ ਨਿਸ਼ਾਨ ਹੀ ਮਿਟ ਗਿਆ, ਕੋਈ ਨਜ਼ਰ ਆਉਂਦਾ ਹੀ ਨਹੀਂ। ਆਹ ਹੁਣ ਮੱਸੇ ਦੇ ਕਾਦਰੇ ਦੋਵੇਂ ਕਿੱਥੋਂ ਆਏ ਹਨ? ਇੰਨਾ ਸਖਤ ਪਹਿਰਾ, ਤੁਸੀਂ ਇੰਨੇ ਜਾਣੇ, ਤੁਹਾਡੀਆਂ ਡਿਊਟੀਆਂ ਲੱਗੀਆਂ, ਇਹ ਦੋਵੇਂ ਹੀ ਆਏ, ਇਹ ਕਿੱਥੋਂ ਆਏ? ਇਹ ਜਿਹੜੇ ਕੁਛ ਸ਼ਹੀਦ ਹੋਏ ਉਹਨਾਂ ਵਿੱਚ ਉੱਠ ਪਏ ਹਨ? ਕੋਈ ਅਸਮਾਨ ਤੋਂ ਸਿੱਧੇ ਡਿੱਗ ਪਏ ਆਣ ਕੇ ਹਨ? ਬੇਇੱਜ਼ਤੀ ਇਹਨਾਂ ਦੀ ਅੱਗੇ ਵੀ ਹੁੰਦੀ ਸੀ, ਪਰ ਜ਼ਿਆਦਾ ਇਹਦੀ ਪਰਵਾਹ ਨਹੀਂ ਸਨ ਕਰਦੇ। ਅੱਜ ਬੇਇੱਜ਼ਤੀ ਵੀ ਹੋ ਰਹੀ, ਗਾਲਾਂ ਵੀ ਕੱਢੀਆਂ ਜਾ ਰਹੀਆਂ, ਅਪ ਸ਼ਬਦ ਵੀ ਬੋਲੇ ਜਾ ਰਹੇ ਹਨ, ਸੁਣੀ ਜਾ ਰਹੇ ਹਨ। ਪਰ ਹੁਣ ਇਸ ਬੇਇੱਜ਼ਤੀ ਤੱਕ ਆਣ ਕੇ ਨਹੀਂ ਸੀ ਗੱਲ ਮੁੱਕਣੀ। ਉਹਨੇ ਇਸ਼ਾਰਾ ਕੀਤਾ ਉਹਨਾਂ ਨੂੰ ਲੰਮੇ ਪਾ ਕੇ ਡਾਂਗ ਫੇਰੀ ਜਾਏ। ਡਾਂਗ ਫੇਰਨੀ ਸ਼ੁਰੂ ਕੀਤੀ, ਕੋਈ ਦੋ ਚ ਖਾ ਗਿਆ, ਕੋਈ ਚਾਰ ਖਾ ਗਿਆ, ਕਿਹਦੇ ਵੱਧ ਵੀ ਖਾ ਗਿਆ। ਉਹਨਾਂ ਵਿੱਚ ਇੱਕ ਨੀਚ ਆਤਮਾ ਸੀ, ਪਿਛੋਕੜ ਦੇਰਾ ਬਹੁਤ ਵਧੀਆ ਸੀ, ਇਹਦੇ ਵੱਡ ਵਡੇਰੇ ਬੜੇ ਚੰਗੇ ਸਨ। ਇਹਦੇ ਵੱਡ ਵਡੇਰਿਆਂ ਦੀ ਜੇ ਗੁਰੂ ਨੇ ਕਿਰਪਾ ਕੀਤੀ ਤਾਂ ਕੱਲ੍ਹ ਗੱਲ ਕਰਾਂਗੇ। ਪਰ ਇਹ ਗਾੜੀ ਇੱਕ ਨੀਚ ਆਤਮਾ ਚੰਗੇ ਪਰਿਵਾਰ ਵਿੱਚ ਮਾੜੀ ਜੰਮ ਪਈ, ਜਿਹਦਾ ਕੰਮ ਸੀ ਗੁਦਾਰੀ, ਧੋਖਾ। ਸਵੇਰੇ ਅੰਮ੍ਰਿਤ ਵੇਲੇ ਉੱਠ ਪੈਣਾ, ਗਲੀਆਂ ਵਿੱਚ ਤੁਰੇ ਫਿਰਨਾ, ਵਿਰਲਾ ਵਾਂਝਾ ਪੰਕਤੀਆਂ ਦਾ ਪਾਠ ਕਰੀ ਜਾਣਾ, ਹਰ ਘਰ ਧਿਆਨ ਰੱਖਣਾ ਵੀ ਕਿਹੜੇ ਘਰ ਕੋਈ ਨੌਜਵਾਨ ਹੈ, ਕਿਹੜੇ ਘਰ ਸਿੰਘ ਹੈ, ਜਾ ਕੇ ਸਰਕਾਰ ਨੂੰ ਪਤਾ ਦੇਣਾ। ਕੋਈ 10 ਰੁਪਈਆਂ ਬਦਲੇ, 2 ਟਕੀਆਂ ਬਦਲੇ, ਘਰਾਂ ਦੇ ਘਰ ਬਰਬਾਦ ਇਹਨੇ ਕਰ ਦਿੱਤੇ। ਭਾਈ ਤਾਰੂ ਸਿੰਘ ਨੂੰ ਸ਼ਹੀਦ ਕਰਾਉਣ ਵਾਲਾ ਵੀ ਇਹੋ ਸੀ, ਮਨੀ ਸਿੰਘ ਉਹਨਾਂ ਵੀ ਸ਼ਹੀਦ ਕਰਾਉਣ ਵਾਲਾ ਇਹ ਸੀ। ਉਸ ਇੱਕ ਨੀਚ ਆਤਮਾ ਜਿਹਨੂੰ ਕਹਿ ਦਿੰਦਾ ਹਰ ਭਗਤ ਨਿਰੰਜਣੀਆਂ, ਨਾਂ ਦੇ ਨਾਲ ਹਰ ਲੱਗਾ, ਹਰ ਭਗਤ ਨਿਰੰਜਣੀਆਂ, ਤੇ ਨਾ ਹਰ ਵਾਲਾ ਤੇ ਨਾ ਨਿਰੰਜਣਾ ਵਾਲਾ ਕੋਈ ਕੰਮ, ਕੰਮ ਗਦਾਰਾਂ ਵਾਲੇ। ਜਦੋਂ ਵਾਰੀ ਆਈ ਇਹਦੀ, ਡਾਂਗਾ 2 ਕੀ ਵੱਜੀਆਂ, ਉੱਠ ਕੇ ਖਲੋ ਗਿਆ। ਕਹਿਣ ਲੱਗਾ ਬਾਦਸ਼ਾਹ ਸਲਾਮਤ, ਮੱਸੇ ਦੇ ਕਾਤਲਾਂ ਦਾ ਪਤਾ ਚਾਹੁੰਦਾ? ਕਹਿਣ ਲੱਗਾ ਹਾਂ। ਕਹਿਣ ਲੱਗਾ ਪਤਾ ਤੈਨੂੰ ਉਹਨਾਂ ਦਾ 10 ਦਿਨੇ ਹਨ। ਇੱਕ ਤੇ ਮਾੜੀ ਕੀ ਕੰਬੋ ਦਾ ਤਰਖਾਣਾ ਦਾ ਮੁੰਡਾ ਸੁੱਖਾ ਸਿੰਘ, ਤੇ ਇੱਕ ਹੀ ਉਹ ਮਹਤਾਬ ਸਿੰਘ ਮੀਰਾ ਕੋਟ ਦਾ। ਇਹ ਮੱਸੇ ਦੇ ਦੋਵੇਂ ਕਾਤਲ ਦੇਦ ਹਨ। ਤੂੰ ਪਤਾ ਚਾਹੁੰਦਾ, ਪਤਾ ਤੈਨੂੰ ਦੱਸ ਦਿੱਤਾ, ਪਰ ਇੱਕ ਗੱਲ ਹੋਰ ਦੱਸ ਦਈਏ, ਕੰਨ ਖੋਲ ਕੇ ਸੁਣ। ਮੱਸਾ ਇੱਕ ਨਾ ਮਰਿਆ ਸਮਝ ਛੱਡਣਾ, ਵਾਰੀ ਅਸਾਂ ਦੀ ਵੀ ਆਈ ਜਾਣ ਸੂਬੇ। ਉਹ ਹਿੰਮਤ ਹੈ ਤਾਂ ਲਵੇ ਸਰਕਾਰ ਬਦਲਾ, ਐਵੇਂ ਸਾਡੀ ਕਿਉਂ ਮਾਰਦਾ ਜਾਨ ਸੂਬੇ? ਉਹ ਤੁਹਾਡੇ ਵਿੱਚ ਹਿੰਮਤ ਹੈ, ਤਾਕਤ ਹੈ, ਤੇ ਬਦਲਾ ਆਪ ਲਓ। ਤੂੰ ਪੁੱਛਿਆ ਸੀ, ਪਤਾ ਮੈਂ ਦੱਸ ਦਿੱਤਾ, 2 ਹੋਈ ਹਿੰਮਤ ਹੈ, ਭੁਲੇਖਾ ਨਾ ਰਵੇ, ਵਾਰੀ ਤੇਰੀ ਵੀ ਆਉਣੀ ਵਾਲੀ। ਉਹ ਇੱਧਰ ਆਏ ਤੇ ਉਹ ਆਏ ਖੜੇ, ਬਸ ਸੁਣਨ ਦੀ ਦੇਰ ਸੀ। ਕੋਲ ਸੱਦਿਆ ਨੂਰਦੀਨ ਨੂੰ, ਦੇਖ ਕੇ ਫੌਜ ਜਿਵੇਂ ਹੁਣ ਮੀਰਾਕੋਟ ਤੇ ਚੜ੍ਹਾਈ ਕਰਾਉਣੀ ਹੈ, ਫੌਜ ਹੁਣ ਲਾਹੌਰੋਂ ਤੁਰਨੀ ਹੈ, ਲੜਾਈ ਇਹਨਾਂ ਦੀ ਕੱਲ ਕਰਾਵਾਂਗੇ। ਕਿੰਨੇ ਮਰਦੇ ਕਿੰਨੇ ਵੱਜਦੇ ਹਨ, ਆ ਤੁਰੋ ਜੀ ਹੁਣ ਨੂਰ ਦੀ ਲੈ ਕੇ ਫੌਜ ਨੂਰ ਵਾਲਾ।

0: ਖਾਨ ਬਹਾਦਰ ਜ਼ਕਰੀਆ ਖਾਨ ਨੇ ਆਪਣੇ ਕੋਲ ਨੂਰਦੀਨ ਨੂੰ ਬੁਲਾਇਆ। ਕਹਿਣ ਲੱਗਾ ਜਿੰਨੀ ਮਰਜ਼ੀ ਫੌਜ ਲੈ ਜਾ, ਮੀਰਾਂਕੋਟ ਤੇ ਕਰਦੇ ਚੜ੍ਹਾਈ, ਮਹਿਤਾਬ ਸਿੰਘ ਨੂੰ ਜਿਉਂਦਾ ਜਾਂ ਉਹਦਾ ਸਿਰ ਉਤਾਰ ਕੇ ਮੇਰੇ ਘਰ ਨਾਲ ਦਰਬਾਰ ਵਿੱਚ ਪੇਸ਼। ਹੁਣ ਮੀਰ ਮਨੂ ਦੇ ਹੁਕਮ ਦੇ ਨਾਲ ਨੂਰਦੀਨ ਨੇ ਫੌਜ ਲੈ ਕੇ ਚੜ੍ਹਾਈ ਕਰ ਦਿੱਤੀ ਹੈ। ਕੱਲ੍ਹ ਦੇ ਦਿਨ ਵਿੱਚ ਗੁਰੂ ਪਾਤਸ਼ਾਹ ਕਿਰਪਾ ਕਰਨ, ਇਹਨਾਂ ਦਾ ਮੁਕਾਬਲਾ ਕਰਾਵਾਂਗੇ। ਕਿੰਨੇ ਬਚਦੇ ਨੇ, ਕਿੰਨੇ ਸਿੰਘਾਂ ਉੱਥੋਂ ਸ਼ਹੀਦ ਹੁੰਦੇ ਹਨ, ਇਹਨਾਂ ਦਾ ਕੱਲ੍ਹ ਦੇ ਦੀਵਾਨ ਵਿੱਚ ਮੈਦਾਨੇ ਜੰਗ ਵਿੱਚ ਲਿਆਉਣ ਦੀ ਕੋਸ਼ਿਸ਼ ਕੱਲ੍ਹ ਨੂੰ ਕਰਾਂਗੇ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖੇਮਾ, ਨਿਯਤ ਕੀਤਾ ਸਮਾਂ ਸਮਾਪਤ ਹੈ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਕੀਰਤਨ ਦਾ ਤੁਸਾਂ ਸਾਰਿਆਂ ਸਤਿਕਾਰ ਕੀਤਾ, ਬੇਅੰਤ ਮੈਂ ਅਰਦਾਸ ਕਰਾਈ ਸਤਿਗੁਰੂ ਨਾਮਦਾਨ ਬਖਸ਼ਿਸ਼ ਕਰਨ, ਸਭ ਦੇ ਪਰਿਵਾਰਾਂ ਵਿੱਚ ਸਤਿਗੁਰੂ ਤੰਦਰੁਸਤਾਰ ਬਖਸ਼ਿਸ਼ ਕਰਨ। ਬਹੁਤ ਆਦਰਣੀ ਸਤਿਕਾਰਯੋਗ ਬਹੁਤ ਚੜ੍ਹਦੀ ਕਲਾ ਵਾਲਾ ਜਥਾ ਗਿਆਨੀ ਸੁਖਵਿੰਦਰ ਸਿੰਘ ਜੀ, ਜਾਮਨੀ ਸਾਹਿਬ ਵਾਲੇ ਪਹੁੰਚ ਚੁੱਕੇ ਹਨ, ਸਮੁੱਚਾ ਜਥਾ ਪਹੁੰਚ ਚੁੱਕਾ, ਜਥੇ ਦਾ ਬਹੁਤ ਬਹੁਤ ਧੰਨਵਾਦ। ਬੜੇ ਚੰਗੇ ਸੁਭਾਅ ਵਾਲੇ ਹਨ। ਆਓ ਉਹਨਾਂ ਨੂੰ ਕੀਰਤਨ ਸਰਵਣ ਕਰਕੇ ਆਪਾਂ ਸਵਾਸਾ ਰੂਪੀ ਜੀਵਨ ਨੂੰ ਸਫਲਿਆ ਕਰੀਏ। ਸਾਡੀ ਫਿਰ ਇੱਕ ਵਾਰੀ ਸਤਿਗੁਰ ਦੇ ਚਰਨਾਂ ਵਿੱਚ ਹਾਜ਼ਰੀ ਲਵਾ ਕੇ ਆ ਗਿਆ, ਬਖਸ਼ਿਸ਼ ਕਰੋ, ਕਿਰਪਾ ਕਰੋ। ਆਖੋ ਜੀ ਨਾਨਕ ਨਾਮ ਚੜ੍ਹਦੀ ਤੇਰੇ ਭਾਣੇ, ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ।
1: ਢਾਡੀ ਦਰ ਪਰਬ ਮੰਗਣਾ ਦਰ ਕਦੇ ਨਾ ਛੋੜੈ। ਢਾਡੀ ਵਾਰਾਂ ਆਪ ਸੰਗਤਾਂ ਨੂੰ ਸਰਵਣ ਕਰਾ ਲਿਆ ਸਨ ਗਿਆਨੀ ਭਾਈ ਜਰਨੈਲ ਸਿੰਘ ਜੀ ਖੁੱਡਾ ਅਤੇ ਉਹਨਾਂ ਦਾ ਢਾਡੀ ਜੱਥਾ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜੱਥੇ ਦਾ। ਹੁਣ ਸਮਾਂ ਕੀਰਤਨ ਦਾ ਹੈ। ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਣੀ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। 16 ਤਰੀਕ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ ਹੈ। ਸੋ ਬੇਨਤੀ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਅੰਮ੍ਰਿਤਧਾਰੀ ਬਣ ਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਇੰਨੇ ਕੁ ਹਾਜ਼ਰੀ ਆਪ ਸੰਗਤ ਪ੍ਰਵਾਨ ਕਰਿਓ, ਹੋਈਆਂ ਭੁਲਾ ਚੁੱਕਾ ਰਿਖਿਮਾ ਬਖਸ਼ਿਸ਼ ਕਰੋ, ਸਾਰੀ ਸੰਗਤ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸ਼ਰਵਣ ਕਰਵਾ ਰਹੇ ਸਨ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦਾ ਰਾਗੀ ਜਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਤਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲਿਆਂ ਦੇ ਰਾਗੀ ਜਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸ਼ਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸ਼ਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਤਿ ਸਿੰਘ ਜੀ, ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਅੰਮ੍ਰਿਤ ਸੰਚਾਰ ਜੋ ਕਿ 16 ਅਗਸਤ ਦਿਨ ਐਤਵਾਰ ਸਵੇਰੇ 7 ਵਜੇ ਹੋਵੇਗਾ ਜੀ, ਜਿਹੜੇ ਪ੍ਰਾਣੀਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਕਿ ਆਪ ਜੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਜਿਹੜੇ ਪ੍ਰਾਣੀ ਅੰਮ੍ਰਿਤ ਛਕਣਾ ਚਾਹੁੰਦੇ ਹਨ ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਲਾਇਬ੍ਰੇਰੀ ਵਿੱਚ ਦਰਜ ਕਰਵਾ ਦੇਣੀ। ਆਹੋ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲੇ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਆਓ ਹੁਣ ਆਪ ਸੰਗਤ ਦੇ ਦਰਸ਼ਨ ਕਰਨ ਲਈ ਸਟੇਜ ਉੱਪਰ ਸੁਸ਼ੋਭਿਤ ਹੋ ਰਹੇ ਨੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਵਾਲੇ। ਭਾਈ ਸਾਹਿਬ ਹੋਰੀ ਆਪ ਜੀ ਨੂੰ 4:20 ਤੱਕ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਇਹ ਚੱਲ ਰਹੇ ਪਾਠ ਬੋਧ ਸਮਾਗਮ ਦੀ ਸੰਪੂਰਨਤਾ 16 ਅਗਸਤ ਵਾਲੇ ਦਿਨ ਹੋਵੇਗੀ ਅਤੇ ਇਸੇ ਦਿਨ ਹੀ ਸਵੇਰੇ 7 ਵਜੇ ਗੁਰਦੁਆਰਾ ਸਾਹਿਬ ਦੇ ਗੈਲਰੀ ਹਾਲ ਵਿੱਚ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਭੁਲਾਖੀਆਂ ਨੂੰ ਬੇਨਤੀ ਹੈ ਕਿ ਆਪਣੇ ਨਾਮ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿੱਚ ਦਰਜ ਕਰਵਾਉਣ ਦੀ ਕਿਰਪਾਲਤਾ ਕਰੋ। ਜਿਨ੍ਹਾਂ ਨੇ ਅੰਮ੍ਰਿਤਪਾਨ ਕਰਨਾ ਹੈ ਉਹ 16 ਅਗਸਤ ਨੂੰ ਸਵੇਰੇ 7 ਵਜੇ ਸਣ ਕੇ ਅਸੀਂ ਇਸ਼ਨਾਨ ਕਰਕੇ ਕਕਾਰ ਅਤੇ ਸਾਫ਼ ਵਸਤਰ ਪਹਿਨ ਕੇ ਗੈਲਰੀ ਹਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ। ਆਓ ਜੀ ਕੀਰਤਨ ਸਰਵਣ ਕਰੀਏ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ, ਸ਼੍ਰੀ ਫਤਿਹਗੜ੍ਹ ਸਾਹਿਬ ਵਾਲੇ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਸੰਗਤ ਦੀ ਸੇਵਾ ਵਿੱਚ ਤਤਪਰ ਰਹਿਣ। ਹੁਣ ਆਪ ਜੀ ਦੇ ਦਰਸ਼ਨ ਕਰਨ ਲਈ ਸਟੇਜ ਉੱਪਰ ਸੁਸ਼ੋਭਿਤ ਹੋ ਰਹੇ ਨੇ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਕੀਰਤਨੀਏ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ। ਆਪ ਜੀ ਦੇ ਗਿਆਤ ਲਈ ਪਹਿਲਾਂ ਵੀ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਕਿ ਗੁਰਦੁਆਰਾ ਸਾਹਿਬ ਵਿਖੇ ਪਿਛਲੀ 6 ਜੁਲਾਈ ਤੋਂ ਪਾਠ ਬੋਧ ਸਮਾਗਮ ਆਰੰਭ ਹੋਏ ਨੇ, ਜਿਨ੍ਹਾਂ ਦੀ ਸੰਪੂਰਨਤਾ 16 ਅਗਸਤ ਵਾਲੀ ਰਾਤ ਨੂੰ ਹੋਵੇਗੀ। 16 ਅਗਸਤ ਵਾਲੇ ਦਿਨ ਹੀ ਸਵੇਰੇ 7 ਵਜੇ ਗੁਰਦੁਆਰਾ ਸਾਹਿਬ ਦੇ ਗੈਲਰੀ ਹਾਲ ਵਿੱਚ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਭਲਾਖੀਆਂ ਨੂੰ ਬੇਨਤੀ ਹੈ ਕਿ ਆਪਣੇ ਨਾਮ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿੱਚ ਦਰਜ ਕਰਵਾਉਣ ਦੀ ਕਿਰਪਾਲਤਾ ਕਰਨ। ਸੋ ਦੂਸਰੀ ਬੇਨਤੀ ਸਾਧ ਸੰਗਤ ਜੀ, ਬੜੀ ਧਿਆਨ ਦੇਣ ਯੋਗ ਹੈ, ਜੇਕਰ ਕਿਸੇ ਨੇ ਵੀ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਕੁਝ ਬੋਲਣਾ ਹੋਵੇ ਤਾਂ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ, ਗੁਰਦੁਆਰਾ ਸਾਹਿਬ ਦੇ ਸੈਕਟਰੀ ਸਾਹਿਬ ਨਾਲ ਸੰਪਰਕ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਪਿਛਲੇ ਦਿਨੀ ਇੱਕ ਬੀਬੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਵਾਲੇ ਮਾਈਕ ਨੂੰ ਔਨ ਕਰਕੇ ਬੋਲਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਸਟੇਜ ਉੱਪਰ ਕੀਰਤਨ ਸ਼ੁਰੂ ਹੋ ਰਿਹਾ ਸੀ। ਉਹ ਬੀਬੀ ਕੁਝ ਬੋਲਣਾ ਚਾਹੁੰਦੀ ਸੀ, ਪਰ ਆਪ ਸੰਗਤ ਦੀ ਹਾਜ਼ਰੀ ਵਿੱਚ ਬੇਨਤੀ ਹੈ ਕਿ ਜੇ ਕੋਈ ਇਸ ਤਰ੍ਹਾਂ ਦਾ ਤੁਹਾਡੇ ਨੋਟਿਸ ਵਿੱਚ ਕੋਈ ਗੱਲ ਆਉਂਦੀ ਹੈ ਤਾਂ ਸੰਗਤ ਦਾ ਵੀ ਫਰਜ਼ ਬਣਦਾ, ਕਿਉਂਕਿ ਕਈ ਵਾਰ ਗ੍ਰੰਥੀ ਸਿੰਘ ਵੀ ਹਾਜ਼ਰ ਨਹੀਂ ਹੁੰਦੇ, ਕੀਰਤਨ ਹੋ ਰਿਹਾ ਹੁੰਦਾ ਸਤਸੰਗਤ, ਕਿਉਂਕਿ ਗੁਰੂ ਘਰ ਦੀ ਮਰਿਆਦਾ ਹੈ, ਜਦੋਂ ਕੀਰਤਨ ਹੋ ਰਿਹਾ ਹੋਵੇ, ਬਾਣੀ ਦਾ ਪਾਠ ਹੋ ਰਿਹਾ ਹੋਵੇ, ਸਟੇਜ ਉੱਪਰ ਕੋਈ ਵੀ ਨਹੀਂ ਬੋਲ ਸਕਦਾ। ਹਾਂ, ਜੇ ਕਿਸੇ ਨੇ ਬੋਲਣਾ ਤਾਂ ਪ੍ਰਬੰਧਕਾਂ ਦੇ ਨੋਟਿਸ ਵਿੱਚ ਗੱਲ ਹੋਣੀ ਚਾਹੀਦੀ ਹੈ, ਔਰ ਸਟੇਜ ਜਦੋਂ ਵਿਹਲੀ ਹੋਵੇ ਪ੍ਰਬੰਧਕਾਂ ਦੇ ਕਹਿਣ 'ਤੇ ਬੋਲਿਆ ਜਾ ਸਕਦਾ ਕੀ ਬੋਲਣਾ, ਕਿਉਂਕਿ ਪ੍ਰਬੰਧਕਾਂ ਨੂੰ ਪਤਾ ਹੋਵੇ। ਸੋ ਇਹ ਗੱਲ ਆਪ ਜੀ ਨੇ ਖਾਸ ਤੌਰ 'ਤੇ, ਜਿਹੜੀ ਸੰਗਤ ਦਰਬਾਰ ਵਿੱਚ ਹਾਜ਼ਰ ਰਹਿੰਦੀ ਹੈ, ਜੇ ਕੋਈ ਇਸ ਤਰ੍ਹਾਂ ਦਾ ਅਨਸਰ ਆ ਕੇ ਸਟੇਜ ਉੱਪਰ ਮਾਈਕ ਫੜ ਕੇ ਚੱਲਦੇ ਕੀਰਤਨ ਵਿੱਚ ਜਾਂ ਵੈਸੇ ਵੀ ਬੋਲਣ ਦੀ ਕੋਸ਼ਿਸ਼ ਕਰਦਾ ਤਾਂ ਤੁਸੀਂ ਵਰਜਣਾ, ਇਹ ਸਾਡੀ ਸਾਰਿਆਂ ਦੀ ਡਿਊਟੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ। ਸੋਹਣਾ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡਿੱਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹਿ ਸੰਭਾਲ। ਵੱਡੇ ਮੇਰੇ ਸਾਹਿਬਾਂ ਗੈਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾ। ਸਭ ਸੁਰਤੀ ਮਿਲ ਸੁਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾਂ ਪੁਰਖਾਂ ਕੀਆ ਵਡਿਆਈਆ, ਤੁਧ ਬਿਨ ਸਿੱਧੀ ਕਿਨੇ ਨਾ ਪਾਈਆ। ਕਰਮ ਮਿਲੈ ਨਾ ਹੀ ਠਾਕ ਰਹਾਈਆ, ਆਕਣ ਵਾਲਾ ਕਿਆ ਵਿਚਾਰਾ। ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੋਂ ਦੇਹ ਤਿਸੇ ਕਿਆ ਚਾਰਾ। ਨਾਨਕ ਸੱਚ ਸਵਾਰਨ ਹਾਰਾ, ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਚਾਚਾ ਨਾਓ। ਸਾਚੇ ਨਾਮ ਕੀ ਲਾਗੈ ਭੂਖਾ, ਉਤ ਭੁੱਖੈ ਖਾਏ ਚਲੀਐ ਹੈ ਦੂਖਾ। ਸੁਖ ਵਿਸਰੈ ਮੇਰੀ ਮਾਂ, ਸਾਚਾ ਸਾਹਿਬ ਸਾਚੇ ਨਾਏ ਰਹਾ। ਸਾਚੇ ਨਾਮ ਕੀ ਤਿਲ ਵਡਿਆਈ, ਆਗ ਤਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਣ ਹੋਵੇ ਘੱਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗਾ, ਤੇ ਦਾਰੈ ਨਾ ਚੁੱਕੈ ਭੋਗਾ। ਗੁਣ ਇਹੋ ਹੋਰ ਨਾ ਹੀ ਕੋਈ, ਨਾ ਕੋ ਹੋਆ ਨਾ ਕੋ ਹੋਏ। ਜੇ ਵੜੇ ਆਪ ਤੇ ਵੜ ਤੇਰੀ ਦਾਤ, ਚਿੰਤਨ ਕਰਕੇ ਕੀਤੀ ਰਾਤ। ਖਸਮ ਵਿਸਾਰਾ ਹੈ ਤੇ ਕਮਜਾਤ, ਨਾਨਕ ਨਾਵੇਂ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਾਣਾ ਸਤਿਗੁਰ ਸਤਿਪੁਰਖਾ। ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਇ। ਕਰ ਦਇਆ ਨਾ ਪ੍ਰਗਾਸ, ਮੇਰੇ ਮੀਤ ਗੁਰਦੇਵ। ਮੋਕੋ ਰਾਮ ਨਾ ਪ੍ਰਗਾਸ, ਗੁਰਮਤ ਨਾਮ ਲਪਣਾ ਸਿਖਾਇ। ਹਰ ਕੀਰਤ ਅਮਰੀ ਰਹਿ ਰਾਸ ਰਹਾ, ਅਜਨ ਕੇ ਵਡਭਾਗ ਵਡੇਰੇ। ਜਿਨ ਹਰ ਹਰ ਸਦਾ ਹਰ ਪਿਆਸ, ਹਰ ਹਰ ਨਾਮ ਲੈਤ ਤਸ ਹੈ। ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰਸ ਨਾਮ ਨ ਪਾਇਆ, ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਕ ਜੀਵੇ ਤ੍ਰਿਕ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ,
ਤਿੰਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਸਬਾਇਆ ਮਿਲਜਨ ਨਾਨਕ ਨਾਮ ਬਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿੱਤ ਵਹਿ ਉਦਮ ਜਾਂ ਆਹਾਰ ਹਰ ਜੀਓ ਭਰਿਆ ਸੈਲ ਪਤਨ ਮਹਿ ਜੰਤੂ ਪਾਏ ਤਾਗਾ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗ ਮਿਲੇ ਸੋ ਤਰਿਆ ਗੁਰਬਤ ਸਾਧ ਪਰਮ ਬਦ ਪਾਇਆ ਸੂਕੇ ਕਾਸ਼ਟ ਹਰਿਆ ਰਹਾ ਜਨਲ ਪਿਤਾ ਲੋ ਸੁਤ ਬਣਤਾ ਕੋਈ ਨਾ ਕਿਸੀ ਧਰਿਆ ਸਿਸ ਰਿਜਸ ਬਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆ ਵੈਸੇ ਕੋਸਾ ਤਿਸ ਪਾਚੇ ਬਚੇ ਛਰਿਆ ਤਿਨ ਕਵਨ ਖਲਾਵੈ ਕਵਨ ਚਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਾ ਧਰਿਆ ਜਨ ਨਾਨਕ ਬਲ ਬਲ ਸਦ ਬਜਾਈਐ ਤੇਰਾ ਅੰਤ ਨੇ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਭੁਖ ਨਿਰੰਜਨ ਹਰ ਭੁਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਜੀ ਹਰ ਸੁਚੇ ਸਿਜਨ ਹਾਰਾ ਸਭ ਜੀਓ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵ ਹੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੱਟ ਘੱਟ ਅੰਤਰ ਸਰਵ ਨਿਰੰਤਰ ਜੀ ਹਰੇ ਕੋ ਭੁਗ ਸਮਾਨਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੁੱਜ ਵਿਡਾਨਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੁਣ ਤੁਧ ਬਿਨ ਅਵਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਨਾ ਜੋ ਸੇਵ ਹੈ ਜੋ ਸੇਵ ਹੈ ਤੂੰ ਜੀ ਜਨ ਨਾਨਕ ਤਿੰਨ ਕੁਰਬਾਨਾ ਹਰ ਧਿਆਵ ਹੈ ਹਰ ਧਿਆਵ ਹੈ ਤੂੰ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤਾ ਸੇ ਮੁਕਤ ਭੈ ਜਿਨ ਹਰ ਧਿਆ ਜੀ ਤਿੰਨ ਟੁੱਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਾਜੀ ਤੇ ਹਰ ਰੋਸ ਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਾਂ ਤੋਂ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਰਹਿ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਪੜੈ ਬਹੁ ਸਿਮਰ ਸਾਹਿਬ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅੰਬਰ ਬੁਰ ਕਰਤਾ ਜੀ ਤੁਧ ਜੇਵੜੇ ਅਵਨ ਨਾ ਕੋਈ
ਤੂੰ ਜੋ ਜੋ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਸ਼ਚਲ ਕਰਤਾ ਸੋਈ, ਤੁਧੀ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋ ਹੋਈ, ਤੁਧੀ ਆਪੇ ਸਿਰਜ ਸਭ ਉਪਾਈ ਜੀ, ਤੁਧੀ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸੇ ਕਾ ਜਾ ਨੋਈ, ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਂ, ਜੋ ਤੂੰ ਪਾਵੈ ਸੋਈ ਥਿਸੀ, ਜੋ ਤੂੰ ਦੇਹ ਸੋਈਓ ਪਾਈ ਰਹਾ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿੰਨਾ ਰਤਨ ਪਾਇਆ, ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆ ਸਭ ਤੋਂ ਜੀਵਾ, ਤੁਝ ਬਿਨ ਦੂਜਾ ਕੋਈ ਨਾਹੀਂ, ਜੀ ਜਾਂ ਸਭ ਤੇਰਾ ਖੇਲਾ, ਬਿੰਜੋ ਮਿਲ ਵਿਛੜਿਆ ਸੰਜੋਗੀ ਮੇਲਾ, ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦੀ ਆ ਵਖਾਨੈ, ਜਿਨ ਹਰ ਸੇਵਿਆ ਤਿਨ ਸੁ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ, ਤੁਝ ਬਿਨ ਦੂਜਾ ਅਵਰ ਨਾ ਕੋਈ, ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤਿਤ ਸਰਵਰ ਲੈ ਭਈ ਲੈ ਨਿਵਾਸਾ, ਪਾਣੀ ਪਾਵਤ ਨੇ ਕੀਆ ਪੰਕ, ਜੋ ਮੋਹ ਭਗਨੀ ਚਾਲੈ, ਅਮਦੇ ਕਾਂ ਤੈਂ ਡੂਬੀਅਲੇ, ਮਨ ਏਕ ਨਾ ਚੇਤ ਮੂਡ ਮਨਾ, ਹਰ ਬਿਸਰੈ ਤੇਰੇ ਗੁਣ ਗਲਿਆ ਰਹਾ, ਨਾ ਹੋ ਜਦੀ ਸਦੀਨੀ ਪੜਿਆ, ਮੂਰਖ ਮੁਗਦਾ ਜਨਮ ਪਿਆ, ਨਾ ਹੋ ਜਦੀ ਸਦੀਨੀ ਪੜਿਆ, ਮੂਰਖ ਮੁਗਦਾ ਜਨਮ ਪਿਆ, ਪਰਨਵਤ ਨਾਨਕ ਤਿੰਨਗੀ ਸਰਨਾ, ਜਿਨ ਤੂੰ ਨਾਹੀਂ ਵਿਸਰਿਆ, ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰਨ ਜਾਨ ਲਾਗ ਭਵਜਲ ਤਨ ਕੈ,

ਨਿਹਰਾਇਆ ਕਹੋ ਨਾਨਕ ਅਮਰੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਕਬਿਓ ਬਾਜ ਬੇਨਤੀ ਚੌਬਈ ਹਮਰੀ ਕਰੋ ਹਾਦੈ ਰਚਾ ਪੂਰਨ ਹੋਏ ਚਿਰਗੀ ਇੱਛਾ ਤਬ ਚਰਨ ਮਨ ਰਹੇ ਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੇ ਤੂੰ ਘਾਵਹ ਆਪ ਆਪ ਦੇ ਮੂੰਹ ਬਚਾਵਹ ਸੁਖੀ ਬਸੇ ਮੋਰੋ ਪਰਵਾਰਾ ਸਿਵ ਸੇ ਸਵੈ ਕਰਤਾਰਾ ਮੋਰ ਚਾਨਿਜ ਕਰਦੇ ਕਰੀਐ ਸਭੈਨ ਕੁਆ ਸੰਘਰੀਐ ਪੂਰਨ ਹੋਏ ਅਮਾਰੀ ਆਸਾ ਤੋਰ ਪੰਜ ਕੀ ਰਹਿ ਪਿਆਸਾ ਤੁਮੇ ਚਾਰ ਕੋਈ ਅਮਨੈ ਧਿਆਉ ਜੋਬਰ ਚਾਉ ਸੋ ਤੂੰ ਦੇ ਪਾਉ ਸਿਵ ਸਿੱਖ ਹਮਾਰੇ ਧਾਰੀ ਹੈ ਚੁੰ ਚੁੰ ਸਤਨ ਮਾਰੇ ਮਾਰੀ ਹੈ ਆਵ ਆਦਿ ਮੁਝੇ ਬਰੀਐ ਮਨ ਕਾ ਕਾ ਤਰਸ ਨਿਵਰੀਐ ਹੁਜੋ ਸਦਾ ਹਮਾਰੇ ਪਚਾ ਸ੍ਰੀ ਅਸ ਤੋਜੂ ਕਰਿਓ ਰਚਾ ਰਾਖ ਲਿਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ।

Apetas peoi tasapaya me ramat hoi satgur sajjan miliya

ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਜੀ ਧਰ ਜੀ ਅੜੇ ਏਕ ਟੇਕ ਤੂੰ ਲਾਏ ਬਿਡਾਨੀ ਆਸ ਨਾਨਕ ਨਾਮ ਧਿਆਈ ਹੈ ਕਾਜ ਆਵੈ ਰਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸੋ ਕੋਟਲ ਗੁਰੂ ਸੇਵੀ ਹੈ ਐਨਸ ਸਹਿਜ ਸੁਭਾਇ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਤਾਨਾ ਵਾਹਿਗੁਰੂ ਜੀ ਸਲੋਕ ਮਹੱਲਾ ਤੀਜਾ ਹਸਤੀ ਸਿਰ ਜਿਉਂ ਅੰਕਸ ਹੈ ਹਿਰਨ ਜਿਉਂ ਸਿਰ ਦੇ ਮਨ ਤਨ ਜਾਗ ਰਾਖੈ ਉੱਬੀ ਸੇਵ ਕਰੇ ਹਸੀ ਸ੍ਰੀ ਸਿਰ ਜਿਉ ਅੰਕਸ ਹੈ ਅਹਿਰਨ ਜਿਉ ਸਿਰ ਦੇ ਮਨ ਤਨ ਜਾਗ ਰਾਖੈ ਉੱਬੀ ਸੇਵ ਕਰੇ ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸਿਸ਼ਟ ਕਾਲੇ ਨਾਨਕ ਗੁਰਮੁਖ ਬੁਝੀਐ ਜਾਂ ਆਪੇ ਨਦਰ ਕਰੇ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਨ ਨਾਨਕ ਕੁਲ ਉਧਾਰੈ ਆਪਣਾ ਦਰਗ ਹੈ ਪਾਵਹਿ ਮਾਨ ਪੌੜੀ ਗੁਰਮੁਖ ਸਗਿਆ ਸੇ ਗੁਰੂ ਮਿਲਾਇਆ ਇੱਕ ਸੇਵਕ ਗੁਰ ਪਾਸ ਇੱਕ ਗੁਰਕਾਰ ਲਾਇਆ ਜਿੰਨਾ ਗੁਰੂ ਪਿਆਰਾ ਮਨ ਚੇਤਾ ਤਿੰਨਾ ਭਾਉ ਗੁਰੂ ਦੇਵਾਇਆ ਗੁਰਸਿੱਖਾਂ ਏਕੋ ਪਿਆਰਾ ਗੁਰਮਿੱਤਾਂ ਪੁੱਤਾਂ ਭਾਈਆ ਗੁਰ ਸਤਿਗੁਰ ਬੋਲੋ ਸਭ ਗੁਰੂ ਆ ਗੁਰੂ ਜੀ ਵਾਈਆ ਗੁਰ ਸਤਿਗੁਰ ਬੋਲੋ ਸਭ ਗੁਰ ਆ ਗੁਰੂ ਜੀ ਵਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।